0: ਫਤਿਹ। ਆਪ ਸਮੂਹ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ, ਕੁੱਲ ਕਾਇਨਾਤ ਦੇ ਸਾਂਝੇ ਸਤਿਗੁਰੂ ਸਰਵਰੇ ਕਾਇਨਾਤ ਸਾਹਿਬ ਆਲਮ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਅੰਦਰ ਪਾਠ ਬੋਧ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਸੋ ਜਿਸ ਤਰ੍ਹਾਂ ਰੋਜ਼ਾਨਾ ਹੀ ਜੋ ਸੰਗਤਾਂ ਦੇ ਕੋਈ ਇੱਕ ਦੋ ਸਵਾਲ ਹੁੰਦੇ ਨੇ ਉਹਨਾਂ ਬਾਰੇ ਅਸੀਂ ਵਿਚਾਰ ਕਰਦੇ ਹਾਂ, ਫਿਰ ਨਾਲ ਹੀ ਸੰਥਿਆ ਪ੍ਰਾਰੰਭ ਹੁੰਦੀ ਹੈ, ਉਨੇ ਨੂੰ ਰਹਿੰਦੇ ਵਿਦਿਆਰਥੀ ਵੀ ਆ ਜਾਂਦੇ ਨੇ। ਸੋ ਹੁਣ ਸੰਗਤਾਂ ਵੱਲੋਂ ਇੱਕ ਸਵਾਲ ਆਇਆ ਸੀ ਕਿ ਜਦੋਂ ਰਾਮਕਲੀ ਕੀ ਵਾਰ ਆਈ ਸੀ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਉੱਥੇ ਪਹਿਲੀ ਵਾਰੀ ਉਸ ਪੰਗਤੀ ਤੋਂ ਬਾਅਦ ਰਹਾਓ ਸ਼ਬਦ ਲਿਖਿਆ ਹੋਇਆ ਸੀ, ਪਰ ਉਸ ਤੋਂ ਬਾਅਦ ਫਿਰ 20 ਵਾਰ ਉਸ ਪੰਗਤੀ ਦਾ ਤੁਕਾਂਤ ਨਾਲ ਰਲਾ ਕੇ ਪਾਠ ਕੀਤਾ ਗਿਆ, ਪਰ ਨਾਲ ਰਹਾਓ ਨਹੀਂ ਪੜਿਆ ਜਾਂਦਾ ਰਿਹਾ। ਸੋ ਇਹਦੇ ਬਾਰੇ ਕੀ ਵਿਚਾਰ ਹੈ, ਮੈਂ ਬਾਈ ਜੀ ਨੂੰ ਬੇਨਤੀ ਕਰਦਾ, ਉਹ ਸਾਨੂੰ ਸਾਰਿਆਂ ਨੂੰ ਦੱਸਾ ਦੇਣਗੇ। ਸਤਿਕਾਰਯੋਗ ਬਾਈ ਜੀ ਪਾਸੋਂ ਇਹ ਆਪਾਂ ਹੁਣ ਜਵਾਬ ਸਰਵਣ ਕਰਦੇ ਹਾਂ।
1: ਸਭ ਸੰਗਤ ਸਾਨਿਮਰ ਸਾਹਿਬ ਪ੍ਰੇਮ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ, ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਪ੍ਰਸੰਨਤਾ ਹੋ ਰਹੀ ਹੈ, ਵਿਦਿਆਰਥੀ ਸਰੋਤਾ ਜਨ ਸਾਵਧਾਨ ਹੋ ਗਏ ਹਨ, ਸੁਚੇਤ ਹੋ ਗਏ ਹਨ, ਕੁਝ ਸਵਾਲ ਆਉਂਦੇ ਹਨ, ਇਹ ਵੀ ਇੱਕ ਜਾਗਰਤਾ ਦੀ ਨਿਸ਼ਾਨੀ ਹੁੰਦੀ ਹੈ। ਰਾਮਕਲੀ ਰਾਗ ਦੀ ਪਹਿਲੀ ਵਾਰ ਜਿਸ ਦੇ ਵਿੱਚ ਹਰ ਪੌੜੀ ਦਾ ਤੁਕਾਂਤ ਗੁਰੂ ਮਹਾਰਾਜ ਨੇ ਐਸਾ ਰਚਿਆ, ਜਿੰਨਾ ਚਿਰ ਤੱਕ ਵਾਹ ਵਾਹ ਸੱਚੇ ਪਾਤਸ਼ਾਹ

ਦਿੱਤਾ ਆਪਣੜੇ ਪਿਰ ਨਾਲ ਹਾਂ ਘੋਲ ਘੁਮਾਈ ਖੰਨੀ ਹੈ ਹਾਂ ਘੋਲ ਘੁਮਾਈ ਖੰਨੀ ਹੈ ਕੀਤੀ ਹਿਕ

0: ਕੀਤੀਆ ਨਾਨਕ ਨਾਹ ਨਾ ਵਿਛੁੜੈ ਤਿੰਨ ਸੱਚੈ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਭੈਣਾ ਭਰਜਾਈਆਂ ਨਾ ਸੇ ਸਸੁੜੀਆ ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਹੀਆ ਬਲਿਹਾਰੀ ਗੁਰ ਆਪਣੇ ਸਾਧ ਬਲਿਹਾਰੈ ਜਾਉ ਗੁਰ ਬਿਨ ਏਤਾ ਭਵ ਥੱਕੀ ਗੁਰ ਪਿਰ ਮਿਲਮ ਦਿੱਤਮ ਮਿਲਾਇ ਗੁਰ ਬਿਨ ਏਤਾ ਭਵ ਥੱਕੀ ਗੁਰ ਪਿਰ ਮਿਲਮ ਦਿੱਤਮ ਮਿਲਾਇ ਰਹਾਉ ਫੁੱਫੀ ਨਾਨੀ ਮਾਸੀਆ ਦੇਰ ਜੇਠਾਨੜੀਆ ਆਵਣ ਮੰਜਣ ਨਾ ਰਹਿਣ ਪੂਰ ਭਰੇ ਪਹੀਆ ਮਾਮੇ ਤੈ ਮਾਂ ਮਾਣੀਆਂ ਭਾਇਰ ਬਾਪ ਨਾ ਮਾਉ
1: ਉਚਾਰਨ ਕਰਨੇ
0: ਆਵਣ ਮੰਜਣ ਨਾ ਰਹਿਣ ਪੂਰ ਭਰੇ ਪਹੀਆ।

ਨਾਲ ਜਿਨੀ ਸੱਚ ਵਣਜਿਆ ਜਿਨੀ ਸੱਚ ਵਣਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹਉਮੈ ਮਾਰੀਐ ਸੱਚੇ ਜੇਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ।

ਮੂਰਖ ਸਿਆਣਾ ਏਕ ਹੈ, ਏਕ ਜੋਤ ਦੁਇ ਨਾਉ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੁਇ ਨਾਉ। ਮੂਰਖਾ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਗੁਰ ਦੁਆਰੈ ਨਾਉ ਪਾਈਐ, ਬਿਨ ਸਤਿਗੁਰ ਪੱਲੈ ਨਾ ਪਾਏ। ਸਤਿਗੁਰ ਕੈ ਭਾਣੈ ਮਨ ਵਸੈ, ਤਾ ਅਹਿਨਸ ਰਹੈ ਲਿਵ ਲਾਏ। ਰਾਜੰ ਰੰਗੰ ਰੂਪੰ ਮਾਲੰ ਜੋਬਨ ਤੇ ਜੂਆਰੀ, ਹੁਕਮੇ ਬਾਧੇ ਪਾਸੈ ਖਿਲ ਹੈ ਚੌਪੜ ਏਕਾ ਸਾਰੀ। ਜਗ ਚਤੁਰ ਸਿਆਣਾ ਭਰਮ ਭੁਲਾਣਾ, ਨਾਉ ਪੰਡਿਤ ਪੜ੍ਹੈ ਗਾਵਾਰੀ। ਨਾਉ ਵਿਸਾਰ ਹੈ ਬੇਦ ਸੰਭਾਲ ਹੈ, ਬਿਖ ਭੂਲੇ ਲੇਖਾਰੀ। ਕੱਲਰ ਖੇਤੀ ਤਰਵਰ ਕੰਠੇ, ਬਾਗਾ ਪਹਿਰ ਹੈ ਕੱਜਲ ਝਰੈ। ਇਹੋ ਸੰਸਾਰ ਤਿਸੈ ਕੀ ਕੋਠੀ, ਜੋ ਪੈਸੈ ਸੋ ਗਰਭ ਜਰੈ। ਰਈਅਤ ਰਾਜੇ ਕਹਾ ਸਬਾਏ, ਦੋਹ ਅੰਤਰ ਸੋ ਜਾਸੀ। ਕਹਿਤ ਨਾਨਕ ਗੁਰ ਸੱਚੇ ਕੀ ਪਾਉੜੀ, ਰਹਿਸੀ ਅਲੱਖ ਨਿਵਾਸੀ। ਮਾਰੂ ਮਹੱਲਾ ਤੀਜਾ, ਘਰ ਪੰਜਵਾ ਅਸ਼ਟਪਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਨੋ ਪ੍ਰੇਮ ਮਨ ਵਸਾਏ, ਸਾਚੈ ਸ਼ਬਦ ਸਹਿਜ ਸੁਭਾਏ। ਇਹਾ ਵੇਦਨ ਸੋਈ ਜਾਣੈ, ਅਵਰ ਕੇ ਜਾਣੈ ਕਾਰੀ ਜੀਓ। ਆਪੇ ਮੇਲੇ ਆਪ ਮਿਲਾਏ, ਆਪਣਾ ਪਿਆਰ ਆਪੇ ਲਾਏ। ਪ੍ਰੇਮ ਕੀ ਸਾਰ ਸੋਈ ਜਾਣੈ, ਜਿਸ ਨੋ ਨਦਰ ਤੁਮਾਰੀ ਜੀਓ ਰਹਾਓ। ਦਿਬ ਦ੍ਰਿਸ਼ਟ ਜਾਗੈ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਸੋ ਜੋਗੀ ਇਹ ਜੁਗਤ ਪਛਾਣੈ, ਗੁਰ ਕੈ ਸ਼ਬਦ ਵਿਚਾਰੀ ਜੀਓ। ਸੰਜੋਗੀ ਧਨ ਪਿਰ ਮੇਲਾ ਹੋਵੈ, ਗੁਰਮਤ ਵਿਚੋਹ ਦੁਰਮਤ ਖੋਵੈ। ਰੰਗ ਸਿਓ ਨਿਤ ਰਲੀਆ ਮਾਣੈ, ਆਪਣੇ ਕੰਤ ਪਿਆਰੀ ਜੀਓ। ਸਤਿਗੁਰ ਬਾਝ ਜਾਓ ਵੈਦ ਨਾ ਕੋਈ, ਆਪੇ ਆਪ ਨਿਰੰਜਨ ਸੋਈ। ਸਤਿਗੁਰ ਮਿਲਿਆ ਮਰੈ ਮੰਦਾ, ਹੋਵੈ ਗਿਆਨ ਵਿਚਾਰੀ ਜੀਓ। ਇਹੋ ਸ਼ਬਦ ਸਾਰ ਜਿਸ ਨੋ ਲਾਏ, ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ। ਆਪਣ ਲੀਆ ਕਿਛੂ ਨਾ ਪਾਈਐ, ਕਰ ਕਿਰਪਾ ਕਲ ਧਾਰੀ ਜੀਓ। ਅਗਮ ਨਿਗਮ ਸਤਿਗੁਰੂ ਦਿਖਾਇਆ, ਕਰ ਕਿਰਪਾ ਆਪਣੇ

0: ਵਿਚਹੁ ਗਵਾਏ ਸਤਿਗੁਰ ਬਾਝਹੁ ਸਭ ਧੰਦ ਕਮਾਵੈ ਵੇਖਹੁ ਮਨ ਵਿਚਾਰੀ ਜੀਉ ਇੱਕ ਭ੍ਰਮ ਭੂਲੇ ਫਿਰ ਹੈ ਅਹੰਕਾਰੀ ਇਕਨਾ ਗੁਰਮੁਖ ਹੋਮੈ ਮਾਰੀ ਸੱਚੈ ਸਬਦ ਰਤੇ ਬੈਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਉ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੈ ਵਿਣ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂੰ ਦੇਵ ਹੈ ਸੋਈ ਪਾਏ ਨਾਨਕ ਤਤ ਬੀਚਾਰੀ ਜੀਉ ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭ੍ਰਮਤੇ ਭ੍ਰਮਤੇ ਦੁਲੱਭ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੈ ਵਿਖਿਆ ਸਿਓ ਉਰਝਾਇਓ ਰਹਾਓ ਰਤਨ ਜਵੇਹਰ ਬਨਜਨ ਆਇਓ ਕਾਲਰ ਲਾਦ ਚਲਾਇਓ ਜੇ ਘਰ ਮਹਿ ਤੁਧ ਰਹਿ ਨਾ ਬਸਨਾ ਸੋ ਘਰ ਚੀਤ ਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀਂ ਤੁਝ ਗਾਇਓ ਜਹਾ ਜਾਣਾ ਸੋ ਥਾਨ ਵਿਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ ਇਸ ਹੀ ਮਹਿ ਉਰਝਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕੈ ਸੰਤ ਰਿਦਾ ਭੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣਹਾਰ ਦੁਖ ਦਰਦ ਕਲੇਸ਼ ਬਿਨਸ ਹੈ ਜਿਸ ਬਸੈ ਮਨ ਮਾਹਿ ਮਿਰਤ ਨਰਕ ਅਸਥਾਨ ਬਿਖੜੇ ਬਿਖ ਨਾ ਪੂਹੈ ਤਾਹਿ ਰਿੱਧ ਸਿੱਧ ਨਵ ਨਿਧ ਜਾ ਕੈ ਅੰਮ੍ਰਿਤਾ ਪ੍ਰਵਾਹ ਆਦਿ ਅੰਤੇ ਮਧ ਪੂਰਨ ਊਜ ਅਗਮ ਅਗਾਹ ਸਿੱਧ ਸਾਧਿਕ ਦੇਵ ਮੁਨ ਜਨ ਬੇਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚ ਹੈ ਨਹੀਂ ਅੰਤ ਪਾਰਾਵਾਰ ਅਨਿਕ ਪਰਾਸ਼ਤ ਮਿਟ ਹੈ ਖਿਨ ਮਹਿ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸਨਾਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀਂ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਓਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਾਉ ਨਿਤ ਨੀਤ ਦਯਾਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਉ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਹਿਓ ਸਰੀਰ ਮਹਾਸਾਗਰ ਨਹਿ ਵਿਆਪੈ ਖਿਨਹਿ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਊਚ ਨੀਚ ਵਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਸਤੁਰ ਨਾ ਕਛੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਨ ਨਾ ਭਇਓ ਵਿਖਾਦ
1: ਇਹ ਜਿਹੜਾ ਪਾਠ ਆਇਆ ਸੀ ਸਰਬ ਜੀ ਸਮਤ ਇਹੀ ਸ਼ੁੱਧ ਪਾਠ ਹੈ ਤੇ ਉਚਾਰਨ ਵੀ ਸ਼ੁੱਧ ਕੀਤਾ ਗਿਆ ਸੀ ਇਹਨੂੰ ਸਮਤ ਨਹੀਂ ਪੜ੍ਹਨਾ ਸਰਬ ਜੀ ਸਮਤ ਸਮਤ ਤੋਂ ਭਾਵ ਹੈ ਇੱਕ ਸਮਾਨ ਇੱਕ ਬਰਾਬਰ ਸਾਰੇ ਜੀਵਾਂ ਨੂੰ ਵੇਖਦੇ ਹਨ
0: ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾ ਸਾ ਕਿਛ ਤਹਾ ਲਾਗਿਓ ਤਿਲ ਨਾ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੈ ਸੀਤ ਤਾ ਕਾ ਜਾਏ ਆਪ ਪਾਰ ਕਾ ਕਛ ਨਾ ਜਾਣੈ ਸਦਾ ਸਹਿਜ ਸੁਭਾਏ।

ਘਰ ਚੌਥਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਦਨਾ ਚਾਦਨ ਆਂਗਨ ਪ੍ਰਭ ਜੀਉ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮਾਗਨਾ ਮਾਗਨ ਨੀਕਾ ਹਰ ਜਸ ਗੁਰ ਤੇ ਮਾਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਲਾਗਨਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਨਾ ਇਹ ਬਿਦ ਤਿਸਹਿ ਪ੍ਰਾਪਤੇ ਜਾ ਕੈ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਛ ਨੀਕਾ

0: ਤਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖ ਤਜਾਵਨਾ ਦਰਸਨ ਭੇਟਤ ਹੋਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ ਨੌ ਨਿਧ ਰਿਧ ਸਿੱਧ ਪਾਈ ਜੋ ਤੁਮਰੈ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੈ ਜਾਵਨਾ ਮੋਹ ਨਿਰਗੁਣ ਕਹੋ ਕੋਈ ਨਾ ਰੱਖੈ ਸੰਤਾਂ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਧੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰੱਖ ਪਤ ਪਰਮੇਸ਼ਵਰ ਫਿਰ ਨਾਗੇ ਨਹੀਂ ਥੀਵਨਾ ਭੋਗਨਾ ਮਨ ਮਧੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੇ ਤਿਸ ਬੋਹੜ ਨਾ ਕਬਹੂ ਆਓ ਖੀਵਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾ ਘਰ ਅੱਠਵਾ ਅੰਜੁਲੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ ਦੁਹੁ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਬਹੁ ਵਿਦ ਵੇਦ ਪਾਠ ਸਭ ਸੋਧਾ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਘਾਲੀਐ ਜਾਗਤ ਸੂਤਾ ਭਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਾਧ ਸੰਗ ਟੁੱਟ ਹੈ ਹਉ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾ ਬੰਦਾ ਨਹਿ ਕਰੈ ਤਾ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ ਘਟ ਘਟ ਰਾਮ ਹਿਆਲੀਐ ਸੰਸਾਰੈ ਮਹਿ ਸਹਸਾ ਵਿਆਪੈ ਅਕਥ ਕਥਾ ਅਗੋਚਰ ਨਹੀਂ ਜਾਪੈ ਜਿਸ ਹੈ ਬੁਝਾਏ ਸੋਈ ਬੂਝੈ ਉਹ ਬਾਲਕ ਵਾਗੀ ਪਾਲੀਐ
1: ਇੱਕ ਮਿੰਟ ਲਈ ਇੱਥੇ ਵੇਖਿਓ ਜਿਹੜਾ ਉੱਪਰ ਸ਼ਬਦ ਸਮਾਪਤ ਹੋਇਆ ਸੀ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਇੱਥੇ ਪਾਠ ਹੈ ਕਈ ਪੋਥੀਆਂ ਦੇ ਵਿੱਚ ਇੱਥੇ ਲਾਂ ਜਿਹੜੀ ਉਹ ਮਿਸਪ੍ਰਿੰਟ ਹੋਈ ਉੱਥੇ ਸਵਾ ਲਿਖਿਆ ਹੋਇਆ ਲੜੀਵਾਰ ਪੋਥੀਆਂ ਵਿੱਚ ਲਾਂ ਲੱਗੀ ਹੋਈ ਪਦਛੇਦ ਵਿੱਚ ਨਹੀਂ ਲੱਗੀ ਹੋਈ ਸੋ ਜਿਹੜੀਆਂ ਰੰਗਦਾਰ ਪੋਥੀਆਂ ਨੇ ਅਤੇ ਲੜੀਵਾਰ ਨੇ ਇਹਨਾਂ ਵਿੱਚ ਇੱਥੇ ਲਾਂ ਲੱਗੀ ਹੋਈ ਹੈ ਜਿਹੜੀਆਂ ਪਦਛੇਦ ਤੁਹਾਡੇ ਕੋਲ ਪੋਥੀਆਂ ਨੇ ਇੱਥੇ ਲਾਂ ਲੱਗੀ ਨਹੀਂ ਹੋਈ ਪਰ ਇੱਥੇ ਲਾਂ ਹੈ ਸੋ ਇਹ ਪਾਠ ਸਵਾ ਨਹੀਂ ਸੇਵਾ ਹੀ ਕਰਨਾ ਹੈ ਕਈ ਵਾਰੀ ਛਾਪਣ ਵਿੱਚ ਰਹਿ ਜਾਂਦੀਆਂ ਨੇ ਚੀਜ਼ਾਂ ਪਰ ਇਹ ਤੁਸੀਂ ਬਹੁਤ ਖਿਆਲ ਰੱਖਣਾ ਜਿਹੜੀਆਂ ਜਿਹਨਾਂ ਕੋਲ ਪਦਛੇਦ ਪੋਥੀਆਂ ਨੇ ਇਹ ਸੇਵਾ ਪਾਠ ਇੱਥੇ ਠੀਕ ਹੈ ਹਾਂਜੀ ਜਾਂ ਫਿਰ ਜਦੋਂ ਜਿਹੜੀਆਂ ਤੁਹਾਡੇ ਕੋਲ ਪੋਥੀਆਂ ਨੇ ਹੁਣ ਤੇ ਤੁਹਾਡੇ ਕੋਲ ਨਹੀਂ ਕੋਈ ਸੋਰਸ ਹੋਏਗਾ ਬਾਅਦ ਵਿੱਚ ਇੱਥੇ ਪੈਨ ਨਾਲ ਭਾਵੇਂ ਥੋੜ੍ਹੀ ਜਿਹੀ ਲਾਂ ਲਾ ਦਿਓ ਨਾਲ ਫਿਰ ਉਹ ਅੱਗੇ ਵਾਸਤੇ ਠੀਕ ਰਹੇਗਾ ਸੇਵਾ ਲਿਖਿਆ
0: ਛੋਟ ਬਹਿ ਤਾਉ ਛੂਟੈ ਨਾਹੀ ਜਾਉ ਸੰਚੈ ਤਾਉ ਭਉ ਮਨ ਮਾਹੀ ਇਸ ਹੀ ਮਹਿ ਜਿਸ ਕੀ ਪਤ ਰੱਖੈ ਤਿਸ ਸਾਧੂ ਚਾਉਰ ਢਾਲੀਐ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮਾਨੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਕਰ ਕਰ ਵੇਖੈ ਆਪਣੇ ਜਚਨਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸੰਭਾਲੀਐ ਮਾਰੂ ਮਹੱਲਾ ਪੰਜਵਾ ਬਿਰਖੈ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਾਓ ਜਾਓ ਔਧ ਵਿਹਾਣੀਆਂ ਪਾਪ ਕਰੇਦੜ ਸਰਪਰ ਮੁੱਠੇ ਅਜਰਾ ਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਨਹਾਰੈ ਲੇਖਾ ਮੰਗੈ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਮੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜੋ ਕਹਾਣੀਆਂ ਖੁਸ ਖੁਸ ਲੈਦਾ ਵਸਤ ਪਰਾਈ ਵੇਖੈ ਸੁਣੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਧਾ ਤਾ ਦੁੱਖ ਸਹਿ ਪ੍ਰਾਣੀਆਂ ਖਾਲਕ ਥਾ ਵਹ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ ਵੱਤੈ ਆਪਣ ਭਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਉ ਨਚਾਏ ਤਿਉ ਤਿਉ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
2: ਹੁਣ ਜੋ ਬਾਣੀ ਆਰੰਭ ਹੋ ਰਹੀ ਹੈ ਉਹਦਾ ਸਿਰਲੇਖ ਤੁਸੀਂ ਸਰਵਣ ਕੀਤਾ ਅਤੇ ਉਹਦੇ ਦਰਸ਼ਨ ਵੀ ਕਰ ਰਹੇ ਹੋ। ਮਾਰੂ ਸੋਲਹੇ ਮਹੱਲਾ ਪਹਿਲਾ, ਸੋਲਹੇ ਤੋਂ ਭਾਵ ਸੋਲ੍ਹਾਂ ਪੌੜੀਆਂ ਵਾਲੇ ਸ਼ਬਦ, ਇਹ ਮਾਰੂ ਰਾਗ ਦੇ ਵਿੱਚ ਹੀ ਹਨ, ਹੋਰ ਕਿਤੇ ਵੀ ਬਾਣੀ ਵਿੱਚ ਨਹੀਂ ਆਏ। ਇਹ ਜਿਹੜੇ ਸੋਲ੍ਹੇ ਸ਼ਬਦ, ਇਹਦਾ ਮੁੱਖ ਅਰਥ ਭਾਵ ਇਹੀ ਹੈ, ਸੋਲ੍ਹਾਂ ਪੌੜੀਆਂ ਵਾਲੇ ਸ਼ਬਦ। ਦੂਸਰਾ ਇਹਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਸੋਲ੍ਹੇ ਦਾ ਅਰਥ ਸੋਹਿਲਾ ਵੀ ਕੀਤਾ ਜਾਂਦਾ। ਮੁੱਖ ਅਰਥ ਗਿਣਤੀ ਦਾ ਸੂਚਕ ਹੈ, ਸੋਲ੍ਹੇ ਦਾ ਅਰਥ ਸੋਹਿਲਾ ਵੀ ਕੀਤਾ ਜਾਂਦਾ ਵੀ ਸੋਹਿਲਾ ਜਿਹੜਾ ਖੁਸ਼ੀ ਦਾ ਗੀਤ ਹੋਵੇ ਜਿਸ ਦੇ ਵਿੱਚ ਆਪਣੇ ਪਿਆਰੇ ਇਸ਼ਟ ਦਾ ਜਸ ਕੀਤਾ ਜਾਵੇ ਉਹਨੂੰ ਸੋਹਿਲਾ ਕਹਿੰਦੇ ਨੇ। ਪਰ ਇੱਥੇ ਸੋਲ੍ਹੇ ਮੁੱਖ ਅਰਥ ਗਿਣਤੀ ਦਾ ਸੂਚਕ ਸਮਝਣਾ, ਬਾਕੀ ਇਸ ਦੇ ਨਾਲ ਨਾਲ ਇੱਕ ਇਹ ਵੀ ਜ਼ਰੂਰੀ ਵਿਚਾਰ ਹੈ, ਬਹੁਤੇ ਸ਼ਬਦ ਸੋਲ੍ਹਾਂ ਪੌੜੀਆਂ ਵਾਲੇ ਹੀ ਆਉਣਗੇ, ਪਰ ਕਈ ਵਾਰੀ ਗਿਣਤੀ ਘੱਟ ਵੱਧ ਵੀ ਆਵੇਗੀ। ਉੱਥੇ ਸੋਲ੍ਹੇ ਨੂੰ ਤੁਸੀਂ ਇੱਕ ਛੰਦ ਸਮਝਣਾ। ਕਵੀ ਲੋਕ ਕਾਵਿ ਰਚਨਾ ਵਿੱਚ ਅਨੇਕਾਂ ਪ੍ਰਕਾਰ ਦੇ ਛੰਦ ਆਉਂਦੇ ਨੇ ਅਤੇ ਕਵੀ ਦੀ ਆਪਣੀ ਮਰਜ਼ੀ ਹੁੰਦੀ ਹੈ, ਉਸਨੂੰ ਛੋਟਾ ਕਰ ਲਵੇ ਵੱਡਾ ਕਰ ਲਵੇ। ਇਸੇ ਤਰ੍ਹਾਂ ਅਸ਼ਟਪਦੀਆਂ ਬਾਰੇ ਵੀ ਵਿਚਾਰ ਆਈ ਸੀ ਅਤੇ ਦਾਸ ਨੇ ਬੇਨਤੀ ਕੀਤੀ ਸੀ ਜਿੱਥੇ ਗਿਣਤੀ ਪੂਰੀ ਹੋਵੇ ਉੱਥੇ ਤਾਂ ਸਵਾਲ ਉੱਠਦਾ ਹੀ ਨਹੀਂ, ਜਦੋਂ ਵੱਧ ਘੱਟ ਆਵੇ ਫਿਰ ਸੋਲ੍ਹੇ ਨੂੰ ਕਾਵਿ ਰਚਨਾ ਵਿੱਚ ਛੰਦ ਵੀ ਹੈ ਅਤੇ ਇਹਨੂੰ ਛੰਦ ਦਾ ਰੂਪ ਸਮਝਣਾ। ਆਓ ਹੁਣ ਆਪਾਂ ਇਸ ਬਾਣੀ ਦੇ ਨਾਲ ਜੁੜਦੇ ਹਾਂ।
0: ਮਾਰੂ ਸੋਲ੍ਹੇ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਚਾ ਸੱਚ ਸੋਈ ਅਵਰ ਨਾ ਕੋਈ, ਜਿਨ ਸਿਰਜੀ ਤਿੰਨ ਹੀ ਫੁੰਨ ਗੋਈ। ਜਿਉ ਭਾਵੈ ਤਿਉ ਰੱਖ ਹੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਆਪ ਉਪਾਏ ਆਪ ਖਪਾਏ, ਆਪੇ ਸਿਰ ਸਿਰ ਧੰਦੈ ਲਾਏ। ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ। ਆਪੇ ਦਾਨਾ ਆਪੇ ਬੀਨਾ, ਆਪੇ ਆਪ ਉਪਾਏ ਪਤੀਨਾ। ਆਪੇ ਪੌਣ ਪਾਣੀ ਬਹਿ ਸੰਤਰ, ਆਪੇ ਮੇਲ ਮਿਲਾਈ ਹੈ। ਆਪੇ ਸੱਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰ ਸੂਰਾ। ਕਾਲ ਜਾਲ ਜਮ ਜੋ ਹੈ ਨਾ ਸਾਕੈ, ਸਾਚੇ ਸਿਉ ਲਿਵ ਲਾਈ ਹੈ। ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ। ਆਪੇ ਪੇੜ ਬਾਧੀ ਜਗ ਖੇਲੈ, ਆਪੇ ਕੀਮਤ ਪਾਈ ਹੈ, ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ, ਆਪੇ ਮੱਛ ਕੱਛ ਕਰਨੀ।

ਆਦਿ ਜੁਗਾਦ ਅਨਾਹਦ ਅਨ ਦਿਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸੇ ਆਪੇ ਦੇ ਲੈ ਭਾਈ ਹੈ ਆਪੇ ਧਨਖ ਆਪੇ ਸਾਰ ਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰੈਨ ਦਿਨਸ ਦੁਇ ਦਾਈ ਦਾਇਆ ਜਗ ਖੇਲੈ ਖੇਲਾਈ ਹੈ ਆਪੇ ਮੁਸ਼ਰੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆ ਜਗ ਜੋਤ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤੁਜਹਿ ਸਮਾਣੀ ਜੋ ਦੀਸੈ ਸਭ ਆਵਣ ਜਾਣੀ ਸੇਈ ਸਾਹ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਸ਼ਬਦ ਬੁਝਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਭਰ ਪੂਰਾ ਅਫਰਿਓ ਵੇ ਪ੍ਰਵਾਹ ਸਦਾ ਤੂੰ ਨਾ ਤਿਸ ਤਿਲ ਨਾ ਤਮਾਈ ਹੈ ਕਾਲ ਬਿਕਾਲ ਭਏ ਦੇਵਾਨੇ ਸ਼ਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਹੈ ਆਪ ਨਿਰਾਲਮ ਗੁਰ ਗਮ ਗਿਆਨਾ ਜੋ ਦਿਸੈ ਤੁਜ ਮਾਹਿ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌਲ ਆਕਾਸੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮੇਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੈ ਪੰਚ ਚੋਰ ਚੰਚਲ ਚਿਤ ਚੱਲ ਹੈ ਪਰ ਘਰ ਜੋਹ ਹੈ ਘਰ ਨਹੀਂ ਭਲ ਹੈ ਪਰ ਘਰ ਜੋਹ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਢਹਿ ਢਹਿ ਢੇਰੀ ਬਿਨ ਸ਼ਬਦੈ ਪਤ ਜਾਈ ਹੈ ਗੁਰ ਤੇ ਬੂਝੈ ਤੇ ਭਵਨ ਸੂਝੈ ਮਨਸਾ ਮਾਰ ਮਨੈ ਸਿਉਂ ਲੂਝੈ ਜੋ ਤੁਧ ਸੇਵ ਹੈ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੈ ਆਪੇ ਸੁਰਗ ਮੱਛ ਪਏ ਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਬਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈ ਹੈ ਬੇਦ ਕਤੇਬੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਗਲੇ ਸੈਲ ਉਪਾਏ ਸਮਾਏ ਅਲੱਖ ਨਾ ਲਖਣਾ ਜਾਈ ਹੈ ਕਰ ਕਰ ਥਾਕੀ ਮੀਤ ਕਨੇਰੇ ਕੋਏ ਨਾ ਕਾਟੈ ਆਵ ਗੁਣ ਮੇਰੇ ਸੁਰ ਨਰ ਨਾਥ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਜਾਈ ਹੈ ਭੂਲੇ ਚੂਕੇ ਮਾਰਗ ਪਾਵ ਹੈ ਆਪ ਭੁਲਾਏ ਤੂੰ ਹੈ ਸਮਝਾਵ ਹੈ ਬਿਨ ਨਾਵੈ ਮੈਂ ਅਵਰ ਨਾ ਦੀਸੈ ਨਾਵਹੋ ਗਤ ਮਿਤ ਪਾਈ ਹੈ ਗੰਗਾ ਜਮੁਨਾ ਕੇਲ ਕੇਦਾਰਾ ਕਾਸੀ ਕਾਂਤੀਪੁਰੀ ਦੁਆਰਾ ਗੰਗਾ ਸਾਗਰ ਬੇਣੀ ਸੰਗਮ ਅੱਠ ਸੱਠ ਅੰਕ ਸਮਾਈ ਹੈ ਆਪੇ ਸਿੱਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਭਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਅਭੁੱਲ ਨਾ ਕਬਹੁ ਭੁੱਲਾ ਆਪੇ ਮੇਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿ ਰਾਈ ਹੈ ਜਿਸ ਬਖਸੇ ਤਿਸ ਦੇ ਵਡਿਆਈ ਸਭ ਸਹਿ ਦਾਤਾ ਤਿਲ ਨਾ ਤਮਾਈ ਭਾਰਪੁਰ ਧਾਰ ਰਹਿਆ ਨਿਹ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਾ ਲਾਹੀ ਅਗਮ ਅਪਾਰੈ ਸਾਚੇ ਸਿਰਜਣਹਾਰ ਮੁਰਾਰੈ ਜਿਸ ਨੋ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲ ਆਈ ਹੈ ਬ੍ਰਹਮਾ ਬਿਸਨ ਮਹੇਸ ਦੁਆਰੈ ਉਬੇ ਸੇਵਹਿ ਅਲੱਖ ਅਪਾਰੈ ਹੋਰ ਕੇਤੀ ਦਰ ਦਿਸੈ ਬਿਲ ਲਾਦੀ ਮੈਂ ਗਣਤ ਨ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨ ਦਿਸੈ ਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾ ਮੈਂ ਧਰ ਹੋਰ ਨਾ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖਹੁ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ
ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਬਾਰ ਸਹਿਜ ਨਾ ਜਾਣੈ ਸ਼ੋਹਰ ਬਿਨ ਪਿਰ ਨੀਂਦ ਨਾ ਪਾਈ ਹੈ ਅੰਤਰ ਅਗਨ ਜਲੈ ਭੜਕਾਰੇ ਮਨਮੁਖ ਤੱਕੇ ਕੁੰਡਾਚਾਰੇ ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਐ ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਉ ਲੂਜੈ ਮਨਸਾ ਮਨਹਿ ਸਮਾਈ ਹੈ ਮਾਂ ਕੀ ਰਕਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰ ਆ ਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖ ਹੈ ਦੁੱਖ ਦਰਦ ਸਰੀਰ ਹੋ ਜਾਈ ਹੈ ਨਿਜ ਘਰ ਬੈਸ ਰਹੇ ਭਾਉ ਖਾਇਆ ਧਾਵਤ ਰਾਖੇ ਠਾਕ ਰਹਾਇਆ ਕਮਲ ਵਿਗਾਸ ਹਰੇ ਸਾਰ ਸੁਭਰ ਆਤਮ ਰਾਮ ਸਿਖਾਈ ਹੈ ਮਰਨ ਲਿਖਾਏ ਮੰਡਲ ਮਹਿ ਆਏ ਕਿਉ ਰਹੀਐ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾ ਪੁਰ ਸੋ ਸੱਚ ਮਿਲੈ ਵਡਾਈ ਹੈ ਆਪ ਉਪਾਇਆ ਜਗਤ ਸਬਾਇਆ ਜਿਨ ਸਿਰਿਆ ਤਿਨ ਧੰਦੈ ਲਾਇਆ ਸੱਚੇ ਉਪਰ ਅਵਰ ਨਾ ਦੀਸੈ ਸਾਚੇ ਕੀਮਤ ਪਾਈ ਹੈ ਐਥੈ ਗੋਇਲੜਾ ਦਿਨ ਚਾਰੇ ਖੇਲ ਤਮਾਸਾ ਧੁੰਦੂ ਕਾਰੇ ਬਾਜੀ ਖੇਲ ਗਏ ਬਾਜੀਗਰ ਜੋ ਨਿਸ ਸੁਪਨੇ ਪਖਲਾਈ ਹੈ ਤਿੰਨ ਕਉ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਿਮੰਡੀ ਪਾਤਾਲੀ ਪੁਰਈ ਤ੍ਰਿਭਵਨ ਤਾੜੀ ਲਾਈ ਹੈ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੈ ਸੁਖ ਪਾਵਾ ਸਾਚੇ ਸਾਚੈ ਤਖਤ ਵਡਾਈ ਹੋਮੈ ਗਣਤ ਗਵਾਈ ਹੈ ਗਣਤ ਗਣੀਐ ਸਹਸਾ ਜੀਐ ਕਿਉ ਸੁਖ ਪਾਵੈ ਦੂਵੈ ਤੀਐ ਨਿਰਮਲ ਏਕ ਨਿਰੰਜਨ ਦਾਤਾ ਗੁਰ ਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਸਾਚਾ ਰਵ ਰਹਿਆ ਮਨ ਰਾਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨਾ ਕਾਈ ਹੈ ਜੀਵ ਰਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਭਾਉ ਨਾ ਭਰਾਤੀ ਸ਼ਰਵਣ ਸਰੋਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰੱਖ ਰੱਖ ਪੈਰ ਧਰੇ ਪਉ ਧਰਨਾ ਜਤ ਕਦ ਦੇਖਾਓ ਤੇਰੀ ਸਰਣਾ ਦੁੱਖ ਸੁਖ ਦੇਹ ਤੂੰ ਹੈ ਮਨ ਭਾਵ ਹੈ ਤੁਝ ਹੀ ਸਿਉ ਬਣ ਆਈ ਹੈ ਅੰਤ ਕਾਲ ਕੋ ਬੇਲੀ ਨਾਹੀ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰੱਤੇ ਬੈਰਾਗੀ ਨਿਜ ਘਰ ਤਾੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੇਤਲਿਆ ਜੁਗ ਧੁੰਦੂ ਕਾਰੈ ਤਾੜੀ ਲਾਈ ਸਿਰਜਣਹਾਰੈ ਸੱਚ ਨਾਮ ਸੱਚੀ ਵਡਿਆਈ ਸਾਚੈ ਤਖਤ ਵਡਾਈ ਹੈ ਸਤ ਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਿਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਹ ਸਾਚ ਨਿਵਾਸਾ ਮਾਨੈ ਹੁਕਮ ਰਜਾਈ ਹੈ ਸਤ ਜੁਗ ਸਾਚ ਕਹੈ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਭਰਮ ਭਉ ਭੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰੇਤੈ ਧਰਮ ਕਲਾ ਇੱਕ ਚੂਕੀ ਤੀਨ ਚਰਨ ਇੱਕ ਦੁਬਦਾ ਸੂਕੀ ਗੁਰਮੁਖ ਹੋਵੈ ਸੋ ਸਾਚ ਵਖਾਣੈ ਮਨਮੁਖ ਪਚੈ ਅਵਾਈ ਹੈ ਮਨਮੁਖ ਕਦੇ ਨਾ ਦਰਗਹਿ ਸੀਜੈ ਬਿਨ ਸ਼ਬਦੈ ਕਿਉ ਅੰਤਰ ਰੀਜੈ ਬਾਧੇ ਆਵਹਿ ਬਾਧੇ ਜਾਵਹਿ ਸੋ ਜੀ ਬੂਜ ਨਾ ਕਾਈ ਹੈ ਦਇਆ ਦੁਆਪਰ ਅੱਧੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੁਇ ਪਗ ਧਰਮ ਧਰੇ ਧਰਨੀ ਧਰ ਗੁਰਮੁਖ ਸਾਚ ਤਿਥਾਈ ਹੈ ਰਾਜੇ ਧਰਮ ਕਰਹਿ ਪਰਥਾਏ ਆਸਾ ਬੰਦੇ ਦਾਨ ਕਰਾਏ ਰਾਮ ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ
ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ ਪਰਪੰਚ ਕਰ ਭਰਮਾਈ ਹੈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸੱਚ ਕਾਰ ਕਮਾਈ ਅਹਿਨਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣ ਆਈ ਹੈ ਇੱਕ ਜਪ ਤਪ ਕਰ ਕਰ ਤੀਰਥ ਨਾਵਹਿ ਜਉ ਤੁਧ ਭਾਵੈ ਤਿਵੈ ਚਲਾਵਹਿ ਹਠ ਨਿਗ੍ਰਹਿ ਅਪਤੀਜ ਨਾ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਹੈ ਕਲੀ ਕਾਲ ਮਹਿ ਇੱਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨਮੁਖ ਕੂੜ ਵਰਤੈ ਵਰਤਾਰਾ ਬਿਨ ਸਤਿਗੁਰ ਭਰਮ ਨਾ ਜਾਈ ਹੈ ਸਤਿਗੁਰ ਵੇ ਪ੍ਰਵਾਹ ਸਿਰੰਦਾ ਨਾ ਜਮ ਕਾਣ ਨਾ ਛੰਦਾ ਬੰਦਾ ਜੋ ਤਿਸ ਸੇਵੇ ਸੋ ਅਭਿਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰ ਮਹਿ ਆਪ ਰੱਖਿਆ ਕਰਤਾਰੇ ਗੁਰਮੁਖ ਕੋਟ ਅਸੰਖ ਉਧਾਰੇ ਸਰਬ ਜੀਆ ਜਗ ਜੀਵਨ ਦਾਤਾ ਨਿਰਭਉ ਮੈਲ ਨਾ ਕਾਈ ਹੈ ਸਗਲੇ ਜਚ ਹੈ ਗੁਰ ਭੰਡਾਰੀ ਆਪ ਨਿਰੰਜਨ

ਮਿਲੇ ਸਬਦ ਮਿਲਾਏ ਜਾ ਤਿਸ ਭਾਣਾ ਸਹਿਜ ਸਮਾਏ ਤ੍ਰੇ ਭਵਨ ਜੋਤ ਧਰੀ ਪਰਮੇਸਰ ਅਵਰ ਨਾ ਦੂਜਾ ਭਾਈ ਹੈ ਜਿਸ ਕੇ ਚਾਕਰ ਤਿਸ ਕੀ ਸੇਵਾ ਸਬਦ ਭਤੀਜੈ ਅਲਖ ਅਭੇਵਾ ਭਗਤਾ ਕਾ ਗੁਣਕਾਰੀ ਕਰਤਾ ਬਖਸ ਲਏ ਵਡਿਆਈ ਹੈ ਦੇ ਦੇ ਤੋਟ ਨਾ ਆਵੈ ਸਾਚੇ ਲੈ ਲੈ ਮੁਕਰ ਪੌਦੇ ਕਾਚੇ ਮੂਲ ਨਾ ਬੂਝਹਿ ਸਾਚ ਨਾ ਰੀਝਹਿ ਦੂਜੈ ਭਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ ਕੂੜੇ ਆਵੈ ਕੂੜੇ ਜਾਵੈ ਕੂੜੇ ਰਾਤੀ ਕੂੜ ਕਮਾਵੈ ਸਬਦ ਮਿਲੇ ਸੇ ਦਰਗ ਹੈ ਪੈਦੇ ਗੁਰਮੁਖ ਸੁਰਤ ਸਮਾਈ ਹੈ ਕੂੜ ਮੁੱਠੀ ਠੱਗੀ ਠਗਵਾੜੀ ਜਿਉ ਵਾੜੀ ਉਹ ਜਾੜ ਉਜਾੜੀ ਨਾਮ ਬਿਨਾ ਕਿਛ ਸਾਧ ਨਾ ਲਾਗੈ ਹਰ ਬਿਸਰਿਆ ਦੁਖ ਪਾਈ ਹੈ ਭੋਜਨ ਸਾਚ ਮਿਲੈ ਆਗਹਾਈ ਨਾਮ ਰਤਨ ਸਾਚੀ ਵਡਿਆਈ ਚੀਨੈ ਆਪ ਪਛਾਣੈ ਸੋਈ ਜੋਤੀ ਜੋਤ ਮਿਲਾਈ ਹੈ ਨਾ ਵਹੁ ਭੁੱਲੀ ਚੋਟਾ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਚ ਪਚ ਮੂਏ ਅਚੇਤ ਨਾ ਚੇਤ ਹੈ ਅਜਗਰ ਭਾਰ ਲਦਾਈ ਹੈ ਬਿਨ ਬਾਦ ਵਿਰੋਧ ਹੈ ਕੋਈ ਨਾਹੀ ਮੈਂ ਦੇਖਾ ਲਿਹੋ ਤਿਸ ਸਾ ਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰ ਸਿਉ ਬਣਤ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਏ ਨਾ ਪਾਵੈ ਜੇ ਕੋ ਵੱਡਾ ਕਹਾਏ ਵਡਾਈ ਖਾਵੈ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੀ ਤਿਨਹੈ ਉਪਾਈ ਹੈ ਵੱਡੀ ਵਡਿਆਈ ਵੇਪਰਵਾਹੇ ਆਪ ਉਪਾਏ ਦਾਨ ਸਮਾਹੇ ਆਪ ਦਇਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸਬਦ ਲਿਖਾਈ ਹੈ ਇੱਕ ਨਾਗੇ ਭੁੱਖੇ ਭਵਹਿ ਭਵਾਏ ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਾਰ ਨਾ ਜਾਣੈ ਬੂਝੈ ਸਬਦ ਕਮਾਈ ਹੈ ਇੱਕ ਤੀਰਥ ਨਾਵਹਿ ਅੰਨ ਨਾ ਖਾਵਹਿ ਇੱਕ ਅਗਨ ਜਲਾਵਹਿ ਦੇਹ ਖਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਦ ਪਾਰ ਲੰਘਾਈ ਹੈ ਗੁਰਮਤ ਛੋਡਹਿ ਉਜੜ ਜਾਈ ਮਨਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਟਹਿ ਕੂੜ ਕਮਾਵਹਿ ਕੂੜ ਕਾਲ ਬਹਿਰਾਈ ਹੈ ਹੁਕਮੇ ਆਵੈ ਹੁਕਮੇ ਜਾਵੈ ਬੂਝੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜੈ ਨਾਹੀ ਦੂਰੇ ਬੂਝਹਿ ਗੁਰਮੁਖ ਸੇ ਜਨ ਪੂਰੇ ਤਿੰਨ ਕੀ ਸੰਗਤ ਅਹਿਨ ਸਲਾਹਾ ਗੁਰ ਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵਹਿ ਰਸਨ ਰਸੇਰੇ ਉਸਤਤ ਕਰਹਿ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ ਓਏ ਜਾਗਤ ਰਹਿ ਨਾ ਸੂਤੇ ਦਿਸਹਿ ਸੰਗਤ ਕੁਲ ਤਾਰੇ ਸਾਚ ਪਰਿਸਹਿ ਕਲ ਮਲ ਮੈਲ ਨਾਹੀ ਤੇ ਨਿਰਮਲ ਓਏ ਰਹਿ ਭਗਤ ਲਿਵ ਲਾਈ ਹੈ ਬੂਝਹੋ ਹਰ ਜਨ ਸਤਿਗੁਰ ਬਾਣੀ ਏਹੋ ਜੋਬਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਐ ਪ੍ਰਾਣੀ ਹਰ ਜਪ ਜਪ ਹਿਰਦੈ ਧਿਆਈ ਹੈ ਛੋਡਹੋ ਪ੍ਰਾਣੀ।

0: ਸਾਹੜਾ
1: ਸਾੜਾ ਖਾਹੀ ਵਾਲਾ ਕੰਨਾ ਵੀ ਬੋਲ ਕੇ
0: ਕੂੜ ਮਾਰੇ ਕਾਲ ਉਛਾਹੜਾ
2: ਉਛਾਹੜਾ ਹਾਹੇ ਨੂੰ ਕੰਨਾ ਤਿੰਨੇ ਕੰਨੇ ਅੱਖਰ
0: ਕੂੜ ਮਾਰੇ ਕਾਲ ਉਛਾਹੜਾ ਸਾਕਤ ਕੂੜ ਪਚਹਿ ਮਨ ਹੋਮੈ ਦੋਹ ਮਾਰਗ ਪਚੈ ਪਚਾਈ ਹੇ ਛੋਡੇ ਹੋ ਨਿੰਦਾ ਤਾਤ ਪਰਾਈ ਪੜ ਪੜ ਦੁਜ ਹੈ ਸਾਤ ਨ ਆਈ ਮਿਲ ਸਤ ਸੰਗਤ ਨਾਮ ਸਲਾਹ ਹੋ ਆਤਮ ਰਾਮ ਸਖਾਈ ਹੇ ਛੋਟ ਹੋ ਕਾਮ ਕ੍ਰੋਧ ਬੁਰਿਆਈ ਹੋਮੈ ਧੰਦ ਛੋਟ ਹੋ ਲੰਪਟਾਈ ਸਤਿਗੁਰ ਸਰਣ ਪਰਹੋ ਤਾ ਉਭਰ ਹੋ ਇਉ ਤਰੀਐ ਪਵਜਲ ਭਾਈ ਹੇ ਆਗੈ ਬਿਮਲ ਨਦੀ ਅਗਨ ਬਿਖ ਝੇਲਾ ਤਿਥੈ ਅਵਰ ਨਾ ਕੋਈ ਜੀਉ ਅਕੇਲਾ ਭੜ ਭੜ ਅਗਨ ਸਾਗਰ ਦੇ ਲਹਿਰੀ ਪੜ ਦਜ ਹੈ ਮਨ ਮੁਖ ਤਾਈ ਹੇ ਗੁਰ ਪਹਿ ਮੁਕਤ ਦਾਨ ਦੇ ਭਾਣੈ ਜਿਨ ਪਾਇਆ ਸੋਈ ਬਿਧ ਜਾਣੈ ਜਿਨ ਪਾਇਆ ਤਿਨ ਪੁੱਛ ਹੋ ਭਾਈ ਸਤਿਗੁਰ ਸੁਖ ਸਤਿਗੁਰ ਸੇਵ ਕਮਾਈ ਹੇ ਜਿਨ ਪਾਇਆ ਤਿਨ ਪੁੱਛ ਹੋ ਭਾਈ ਸੁਖ ਸਤਿਗੁਰ ਸੇਵ ਕਮਾਈ ਹੇ ਗੁਰ ਬਿਨ ਉਰਜ ਮਰਹਿ ਬੇਕਾਰਾ ਜਮ ਸਿਰ ਮਾਰੇ ਕਰੇ ਖੁਆਰਾ ਬਾਧੇ ਮੁਕਤ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ਬੋਲਹੋ ਸਾਚ ਪਛਾਣ ਹੋ ਅੰਦਰ ਦੂਰ ਨਾਹੀ ਦੇਖੋ ਕਰ ਨੰਦਰ ਬਿਘਨ ਨਾਹੀ ਗੁਰਮੁਖ ਤਰ ਤਾਰੀ ਇਉ ਭਵਜਲ ਪਾਰ ਲੰਘਾਈ ਹੇ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਭਿਨਾਸੀ ਨਾ ਜੀਉ ਮਰੈ ਨਾ ਮਾਰਿਆ ਜਾਈ ਕਰ ਦੇਖੈ ਸਬਦ ਰਜਾਈ ਹੇ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਕਤ ਕੂੜੇ ਬੰਦ ਭਵਾਈ ਹੈ ਮਰ ਜਨਮ ਹੈ ਆਈ ਜਾਈ ਹੇ
2: ਸਾਕਤ ਕੂੜੇ ਕੂੜੇ ਪੜ ਗਏ
0: ਸਾਕਤ ਕੂੜੇ ਬੰਦ ਭਵਾਈ ਹੈ ਮਰ ਜਨਮ ਹੈ ਆਈ ਜਾਈ ਹੇ ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸ ਹੈ ਤਖਤ ਸੋ ਸਬਦ ਵਿਚਾਰੇ ਤਤ ਲਹਿ ਹੈ ਅੰਤਰ ਗਤ ਜਾਣ ਹੈ ਸਤ ਸੰਗਤ ਸਾਚ ਵਡਾਈ ਹੇ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ ਸੋ ਪਾਰ ਉਤਾਰੇ ਨਾਨਕ ਨਾਨਕ ਤਿਸਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵਲਾਈ ਹੇ।

0: ਘਰ ਬਿਰਤੀ ਨਰ ਬਿਰਤ ਪਛਾਣੈ ਗੁਰ ਕੈ ਸੰਗ ਸਬਦ ਘਰ ਜਾਣੈ ਕਿਸ ਹੀ ਮੰਦਾ ਆਖ ਨ ਚੱਲੈ ਸੱਚ ਖਰਾ ਸਚਿਆਰਾ ਹੈ ਸਾਚ ਬਿਨਾ ਦਰ ਸਿਜੈ ਨ ਕੋਈ ਸਾਚ ਬਿਨਾ ਦਰ ਸਿਜੈ ਨ ਕੋਈ ਸਾਚ ਸਬਦ ਪੈਜੈ ਪਤ ਹੋਈ ਆਪੇ ਬਖਸ ਲਏ ਤਿਸ ਭਾਵੈ ਹਉਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗ ਹੈ ਜੁਗੰਤਰ ਕੀ ਬਿਧ ਜਾਣੈ ਜੁਗ ਹੈ ਜੁਗੰਤਰ ਕੀ ਬਿਧ ਜਾਣੈ ਨਾਨਕ ਨਾਮ ਜਪਹੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਈ ਸਰਬ ਜੀਆ ਪ੍ਰਤਿਪਾਲ ਸਮਾਲੇ ਸੋ ਅੰਤਰ ਦਾਨਾ ਬੀਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨਾ ਪਾਈਐ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਹੈ ਸਤਿਗੁਰ ਬਾਜ ਹੋ ਮੁਕਤ ਕਿਨੇਹੀ ਸਤਿਗੁਰ ਬਾਜ ਹੋ ਮੁਕਤ ਕਿਨੇਹੀ ਓਹ ਆਤ ਜੁਗਾਦੀ ਰਾਮ ਸਨੇਹੀ ਦਰਗ ਹੈ ਮੁਕਤ ਕਰੇ ਕਰ ਕਿਰਪਾ ਬਖਸੇ ਅਵਗੁਣ ਕੀਨਾ ਹੈ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਾਗਾਤ ਨਾਹੀ ਕਰ ਲਾਗੈ ਜਿਸ ਅਗਨ ਬੁਝੀ ਠਰ ਸੀਨਾ ਹੈ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਅੰਦਰ ਉਹ ਸੁੰਦਰ ਨਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਿਨਿਸ ਭੋਗੈ ਚੋਜ ਬਿਨੋਦੀ ਉੱਠ ਚਲਤੈ ਮਤਾ ਨਾ ਕੀਨਾ ਹੈ
1: ਬਿਨੋਦੀ
0: ਅਹਿਨਿਸ ਭੋਗੈ ਚੋਜ ਬਿਨੋਦੀ ਉੱਠ ਚਲਤੈ ਮਤਾ ਨਾ ਕੀਨਾ ਹੈ ਸ੍ਰਿਸ਼ਟ ਉਪਾਏ ਰਹੇ ਪ੍ਰਭ ਛਾਜੈ ਪਾਉਣ ਪਾਣੀ ਬਹਿ ਸੰਤਰ ਗਾਜੈ ਮਨੁਆ ਡੋਲੈ ਦੂਤ ਸੰਗਤ ਮਿਲ ਸੋ ਪਾਏ ਜੋ ਕਿਛ ਕੀਨਾ ਹੈ ਨਾਮ ਵਿਸਾਰ ਦੋਖ ਦੁਖ ਸਹੀਐ ਹੁਕਮ ਭਇਆ ਚਲਣਾ ਕਿਉ ਰਹੀਐ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰ ਮੀਨਾ ਹੈ ਚੌਰਾਸੀਹ ਨਰਕ ਸਾਕਤ ਪੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਿਗੁਰ ਬਾਜਹੋ ਮੁਕਤ ਨਾ ਹੋਈ ਕਿਰਤ ਬਾਧਾ ਗ੍ਰਸ ਦੀਨਾ ਹੈ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ ਮੀਤ ਸਖੇ ਕੀਤੇ ਜਗ ਮਾਹੀ ਬਿਨ ਗੁਰ ਪਰਮੇਸਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਨ ਦਿਨ ਕੀਰਤਨ ਕੀਨਾ ਹੈ ਕੂੜ ਛੋੜ ਸਾਚੇ ਕੋ ਧਾਵ ਹੋ ਜੋ ਇੱਛੋ ਸੋਈ ਫਲ ਪਾਵ ਹੋ ਸਾਚ ਬਖਰ ਕੇ ਵਾ ਪਾਰੀ ਵਿਰਲੇ ਲੈ ਲਾਹਾ ਸੌਦਾ ਕੀਨਾ ਹੈ ਹਰ ਹਰ ਨਾਮ ਵੱਖਰ ਲੈ ਚੱਲ ਹੋ ਦਰਸਨ ਪਾਵ ਹੋ ਸਹਿਜ ਮਹੱਲ ਹੋ ਗੁਰਮੁਖ ਖੋਜ ਲਹਿ ਜਨ ਪੂਰੇ ਇਹੋ ਸਮਦਰਸੀ ਚੀਨਾ ਹੈ
1: ਜਿਹੜਾ ਪਾਠ ਕੀਤਾ ਦਰਸਨ ਪਾਵ ਹੋ ਸਹਿਜ ਮਹੱਲ ਹੋ ਠੀਕ ਹੀ ਪਾਠ ਕੀਤਾ ਇਸੇ ਤਰ੍ਹਾਂ ਹੀ ਕਰਨਾ ਮਹਿਲ ਹੋ ਪਾਠ ਨਹੀਂ ਕਰਨਾ ਪਰ ਅਧਕ ਲਾ ਕੇ ਪਾਰਾ ਕਰਨਾ
0: ਪ੍ਰਭ ਬੇਅੰਤ ਗੁਰਮਤ ਕੋ ਪਾਵ ਹੈ ਗੁਰ ਕੈ ਸਬਦ ਮਨ ਕੋ ਸਮਝਾਵ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਨ ਹੋ ਇਉ ਆਤਮ ਰਾਮੈ ਲੀਨਾ ਹੈ ਨਾਰਦ ਸਾਰਦ ਸੇਵਕ ਤੇਰੇ ਤ੍ਰਿਭਵਨ ਸੇਵਕ ਵਡਹੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇੱਕ ਦਰ ਸੇਵਹਿ ਦਰਦ ਵੰਝਾਏ ਓਏ ਦਰਗ ਹੈ ਪੈਦੇ ਸਤਿਗੁਰੂ ਛਡਾਏ ਹੋਮੈ ਬੰਧਨ ਸਤਿਗੁਰ ਤੋੜੇ ਚਿਤ ਚੰਚਲ ਚੱਲਣ ਨਾ ਦੀਨਾ ਹੈ ਸਤਿਗੁਰ ਮਿਲਹੋ ਚੀਨਹੋ ਬਿਦ ਸਾਈ ਜਿਤ ਪ੍ਰਭ ਪਾਵਹੋ ਗਣਤ ਨਾ ਕਾਈ ਹੋਮੈ ਮਾਰ ਕਰਹੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਣ ਰਾਮ ਹਮਾਰਾ ਘਾਟ ਘਾਟ ਰਮਈਆ ਰਾਮ ਪਿਆਰਾ ਨਾਲੇ ਅਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਣ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਆਗਣ ਪਾਣੀ ਸਾਗਰ ਅਤ ਗਹਿਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨਮੁਖ ਅੰਧਲੇ ਸੋਜੀ ਨਾਹੀ ਆਵਹਿ ਜਾਵਹਿ ਮਰਹਿ ਮਰ ਜਾਹੀ ਆਵਹਿ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟਈ ਜਮਦਰ ਅੰਧ ਖੁਆਰਾ ਹੈ ਇੱਕ ਆਵਹਿ ਜਾਵਹਿ ਘਰ ਵਾਸ ਨਾ ਪਾਵਹਿ ਕਿਰਤ ਕੇ ਬਾਧੇ ਪਾਪ ਕਮਾਵਹਿ ਅੰਧਲੇ ਸੋਜੀ ਬੂਝ ਨਾ ਕਾਈ ਲੋਭ ਬੁਰਾ ਅਹੰਕਾਰਾ ਹੈ ਪੇਰ ਬਿਨ ਕਿਆ ਤਿਸ ਧਨ ਸੀਗਾਰਾ ਪੇਰ ਬਿਨ ਕਿਆ ਤਿਸ ਧਨ ਸੀਗਾਰਾ ਪਾਰ ਪਿਰ ਰਾਤੀ ਖਸਮ ਵਿਸਾਰਾ ਜਿਉ

ਨਾਮ ਨਾ ਬੂਝਹਿ ਭਰਮ ਭੁਲਾਨਾ ਲੈ ਕੈ ਵੱਡੀ ਦੇਨ ਉਗਾਹੀ ਗੁਰਮਤ ਕਾ ਗਲ ਫਾਹਾ ਹੇ ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ ਵਾਦ ਵਖਾਣ ਹੈ ਤਤ ਨਾ ਜਾਣਾ ਬਿਨ ਗੁਰ ਪੂਰੇ ਤਤ ਨਾ ਪਾਈਐ ਸੱਚ ਸੁਚੇ ਸੱਚ ਰਾਹਾ ਹੇ

ਬਾਣੀ ਸੁਣ ਕਹੀਐ ਕੋ ਅੰਤ ਨਾ ਜਾਣੀ। ਜਾ ਕਉ ਅਲਖ ਲਖਾਏ ਆਪੇ ਅਕਥ ਕਥਾ ਬੁੱਧ ਤਾਹਾ ਹੈ। ਜਨਮੇ ਕਉ ਵਾਜ ਹੈ ਵਾਧਾਏ ਸੋਹਿਰੜੇ ਅਗਿਆਨੀ ਗਾਏ। ਜੋ ਜਨਮੈ ਤਿਸ ਸਰਪਰ ਮਰਨਾ ਕਿਰਤ ਪਿਆ ਸਿਰ ਸਾਹਾ ਹੈ। ਸੰਜੋਗ ਵਿਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾ ਸੁਖ ਦੀਏ।

ਗੁਰ ਵਿਚਾਰੀ ਸੱਚਾ ਵੱਖਰ ਜਿਸ ਧਨ ਪੱਲੈ ਸਬਦ ਸੱਚੈ ਉਹ ਮਹਾਹੇ ਕਾਚੀ ਸੌਦੀ ਤੋਟਾ ਆਵੈ ਗੁਰਮੁਖ ਵਣਜ ਕਰੇ ਪ੍ਰਭ ਭਾਵੈ।

ਸਤ ਮੂਲ ਪ੍ਰਾਤਾ ਮਨ ਸਾਚਾ ਉਹ ਮਹਾ ਹੈ ਹਰ ਕੇ ਲੋਕ ਨਹੀਂ ਜਮ ਮਾਰੈ ਨਾ ਦੁੱਖ ਦਿਖ ਹੈ ਪੰਥ ਕਰਾਰੈ ਰਾਮ ਨਾਮ ਘਟ ਅੰਤਰ ਪੂਜਾ ਅਵਰ ਨਾ ਦੂਜਾ ਕਹਾ ਹੈ ਓੜ ਨਾ ਕਥਨੈ ਸਿਫਤ ਸਜਾਈ ਜੋ ਤੁਧ ਭਾਵ ਹੈ ਰਹ ਹੈ ਰਜਾਈ ਜੋ ਤੁਧ ਭਾਵ ਹੈ ਰਹ ਹੈ ਰਜਾਈ ਦਰਗ ਹੈ ਪੈਦੇ ਜਾਨ ਸੁਹੇਲੇ ਹੁਕਮ ਸੱਚੇ ਪਾਤ ਸਾਹਾ ਹੈ ਕਿਆ ਕਹੀਐ ਗੁਣ ਕਥੈ ਕਨੇਰੇ ਅੰਤ ਨਾ ਪਾਵ ਹੈ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰੱਖ ਹੋ

ਪੁਰ ਗਗਨੰਦਰ ਆਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੇਵੈ ਵਸਤ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਣੈ ਗੁਰ ਸਬਦੀ ਖੋ ਲਾਏ ਦਾ ਭੀਤਰ ਕੋਟ ਗੁਫਾ ਘਰ ਜਾਈ ਨਾਉ ਘਰ ਥਾਪੇ ਹੁਕਮ ਰਜਾਈ ਦਸਵੈ ਪੁਰਖ ਅਲੇਖ ਅਪਾਰੀ ਆਪੇ ਅਲਖ ਲਖਾਏ ਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲ ਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਧ ਪਾਏ ਦਾ ਧਰਤ ਉਪਾਏ ਧਰੀ ਧਰਮਸਾਲਾ ਉਤਪਤ ਪਰਲਉ ਆਪ ਨਿਰਾਲਾ

ਚੰਦ ਸੂਰਜ ਦੁਇ ਦੀਪਕ ਰਾਖੇ ਸਾਸ ਘਰ ਸੂਰ ਸਮਾਏ ਦਾ ਪੰਖੀ ਪੰਚ ਉਡਰ ਨਹੀਂ ਧਾਵ ਹੈ ਪੰਖੀ ਪੰਚ ਉਡਰ ਨਹੀਂ ਧਾਵ ਹੈ ਸਫਲਿਓ ਬਿਰਖ ਅੰਮ੍ਰਿਤ ਫਲ ਪਾਵ ਹੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਾਰ ਰਸ ਚੋਗ ਚੁਗਾਏ ਦਾ ਝਿਲ ਮਿਲ ਝਿਲਕੈ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜੁਲ ਗਹਿ ਨਾਰਾ ਅਕਥੀ ਕਥਾਉ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ ਕਾਰ ਕਰ ਦੇਖੈ ਆਪ ਦਯਾਲਾ ਅਨਹਦ ਰੁਣ ਚੁਣ ਕਾਰ ਸਦਾ ਧੁਨ ਨਿਰਭਉ ਕੈ ਘਰ ਵਾਏ ਦਾ ਅਨਹਦ ਵਾਜੈ ਭ੍ਰਮ ਭਉ ਭਾਜੈ ਸਗਲ ਵਿਆਪ ਰਹਿਆ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਡਰ ਸੋ ਹੈ ਗੁਣ ਗਾਏ ਦਾ ਆਦਿ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਭਾਵੈ ਹਉਮੈ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੈ ਪਾਏ ਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਇ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਧ ਜਾਚੈ ਕਰਮ ਮਿਲੈ ਸੋ ਪਾਏ ਦਾ ਕਰਮ ਧਰਮ ਸੱਚ ਹਾਥ ਤੁਮਾਰੈ ਵੇ ਪ੍ਰਵਾਹ ਅਖੁੱਟ ਭੰਡਾਰੈ ਤੂੰ ਦਯਾਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੈ ਆਪੇ ਆਪੇ ਥਾਪ ਉਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜੀਵਾਏ ਦਾ ਜੇਤੀ ਹੈ ਤੇਤੀ ਤੁਧ ਅੰਦਰ ਦੇਖੈ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੈ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੇ ਤੁਧ ਭਾਵਾ ਭਾਏ ਭਗਤ ਸਾਚੇ ਗੁਣ ਗਾਵਾ ਤੁਧ ਭਾਣੇ ਤੂੰ ਭਾਵ ਹੈ ਕਰਤੇ ਆਪੇ ਰਸਨ ਅਰਸਾਏ ਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗਵਾਏ ਤੇਰਾ ਰੰਗ ਰਾਤੇ ਅਨ ਦਿਨ ਨਾਮ ਧਿਆਏ ਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨਾ ਕੋਈ ਪਾਏ ਦਾ ਵਿਣ ਜਾਣ ਆਏ ਕੋਈ ਨਾ ਜਾਣੈ ਜੋ ਕਿਛ ਕਰੇ ਸੋ ਆਪਣ ਭਾਣੈ ਲੱਖ ਚੌਰਾਸੀ ਜੀ ਉਹ ਪਾਏ ਲੱਖ ਚੌਰਾਸੀ ਜੀ ਉਹ ਪਾਏ ਭਾਣੈ ਸਾਹ ਲਵਾਏ ਦਾ ਜੋਤ ਸੁਭਾਵੈ ਸੋ ਨਿਹ ਚੌ ਹੋਵੈ ਮਨਮੁਖ ਆਪ ਗਣਾਏ ਰੋਵੈ ਨਾਭ ਭੁੱਲਾ ਠੌਰ ਨਾ ਪਾਏ ਆਏ ਜਾਏ ਦੁੱਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ।

ਗਿਆਨ ਵਿਹੂਣੀ ਭਵੈ ਸਬਾਈ ਸਾਚਾ ਰੱਬ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਅਡੋਲ ਅਤੋਲ ਮੁਰਾਰੇ ਖੇਨਮ ਹੈ ਢਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਿਕ ਸਾਚ ਭਲੇ ਵਿਚਾਰੇ ਮੰਨੇ ਨਾਓ ਸੋਈ ਜਿਣ ਜਾਸੀ ਆਪੇ ਸਾਚ ਦ੍ਰਿੜਾਏ ਦਾ ਪੱਲੇ ਸਾਚ

0: ਨਾ ਹੋਈ ਸਾਚ ਮਿਲੈ ਸੋ ਸੱਚ ਭਾਏ ਨਾ ਵਿਛੁੜ ਦੁੱਖ ਪਾਏ ਦਾ ਧੁਰਹੁ ਵਿਛੁਨੇ ਧਾਹੀ ਰੁਨੇ ਮਾਰ ਮਰ ਜਨਮ ਹੈ ਮੋਹਲਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਪਛੋਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ ਦਾਨਾ ਕਹਿ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥ ਅਪਾਰਾ ਕਾਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਏ ਦਾ ਸੇ ਗੁਣ ਗਾਵ ਹੈ ਸਾਚੇ ਭਾਵ ਹੈ ਤੁਝ ਤੇ ਉਪਜ ਹੈ ਤੁਝ ਮਾਹ ਸਮਾਵ ਹੈ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ
1: ਇੱਥੇ ਹੁਣ ਆਪਾਂ ਬ੍ਰੇਕ ਕਰ ਲੈਂਦੇ ਹਾਂ ਜੀ ਆਪ ਜੀ ਜਲ ਪਾਣੀ ਵਰਤ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਧੰਨਵਾਦ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਹੁਣ ਅੱਗੇ ਸੰਥਿਆ ਆਪਾਂ ਪ੍ਰਾਰੰਭ ਕਰੀਏ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ, ਮਨ ਵਿਰਤੀਆਂ ਇਕਾਗਰ ਕਰਕੇ ਆਪ ਜੀ ਪੋਥੀ ਸਾਹਿਬਾਨਾਂ ਦੇ ਦਰਸ਼ਨ ਕਰੋ।

0: ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ। ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋਣੀ ਹੈ। 1035 ਨੰਬਰ ਅੰਗ ਹੈ ਜੀ। ਹਾਂਜੀ,
1: ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਨਾ ਤਦ ਸੁਰਗ ਮੱਛ ਪਾਇਆਲਾ ਦੋਜਗ ਭਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਬਿਸਨ ਮਹੇਸ਼ ਨਾ ਕੋਈ ਅਵਰ ਨਾ ਦਿਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ ਨਾ ਤਦ ਜਤੀ ਸਤੀ ਬਨ ਵਾਸੀ ਨਾ ਤਦ ਸਿੱਧ ਸਾਧਕ ਸੁਖ ਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏ ਦਾ ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੋਆਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਏ ਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੋਰਖ ਨਾ ਮਾ ਛਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏ ਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਹੁਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈਅਤ ਰਾਓ ਨਾ ਹੋਮੈ ਦੁਨੀਆਂ ਰਈਅਤ ਰਾਓ ਨਾ ਹੋਮੈ ਦੁਨੀਆਂ ਨਾ ਕੋ ਕਹਿਣ ਕਹਾਏ ਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ ਬੇਦ ਕਤੇਬ ਨਾ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਕਤਾ ਆਪ ਅਗੋਚਰ ਆਪੇ ਅਲਖ ਲਖਾਏ ਦਾ ਜਾ ਤਿਸ ਭਾਣਾ ਤਾ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਬਿਸਨ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਾਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤ ਹੋ ਪ੍ਰਗਟਿਆਏ ਦਾ ਤਾ ਕਾ ਅੰਤ ਨਾ ਜਾਣੈ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ।

ਕੀਮਤ ਪਾਈ ਪਾਵਨ ਹਾਰ ਹੈ ਵੇ ਪ੍ਰਵਾਹ ਪੂਰੇ ਭੰਡਾਰ ਹੈ ਸਰਬ ਕਲਾ ਲੇ ਆਪੇ ਰਹਿਆ ਗੁਰਮੁਖ ਕਿਸੈ ਬੁਝਾਏ ਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੈ ਫੇਟੈ ਜੋ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸ ਧਿਆਏ ਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇ ਹਰ ਲਾਲ ਅਪਾਰਾ ਸਤਿਗੁਰ ਮਿਲੈ ਤਾ ਪੂਰਾ ਪਾਈਐ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਹਿ ਅਮੋਲੋ ਕਬ ਹੀ ਨਾ ਘਾਟਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਵੈ ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦਿਸੈ ਜਗਤ ਉਪਾਇਆ ਹੁਕਮੇ ਸੁਰਗ ਮੱਛ ਪਾਏ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਧੌਲ ਸਿਰ ਭਾਰੰ ਹੁਕਮੇ ਪੌਣ ਪਾਣੀ ਗੈਣਾਰੰ ਹੁਕਮੇ ਸਿਵ ਸਕਤੀ ਘਰ ਵਾਸਾ ਹੁਕਮੇ ਖੇਲ ਖੇਲਾਏ ਦਾ ਹੁਕਮੇ ਆ ਡਾਣੇ ਆ ਗਾਸੀ ਹੁਕਮੇ ਜਲ ਥਲ ਤ੍ਰਿਭਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਫੁੰਨ ਹੁਕਮੇ ਦੇਖ ਦਿਖਾਏ ਦਾ ਹੁਕਮ ਉਪਾਏ ਹੁਕਮ ਉਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਅਪਾਰਾ ਮਾਨੈ ਹੁਕਮ ਸੋ ਦਰਗ ਹੈ ਪੈਜੈ ਸਾਚ ਮਿਲਾਏ ਸਮਾਏ ਦਾ ਹੁਕਮੇ ਜੁਗ ਸ਼ਕਤੀ ਗੁਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾ ਕੀ ਬਖਸੇ ਮੁਕਤ ਕਰਾਏ ਦਾ ਕਾਇਆ ਕੋਟ ਗੜੈ ਮਹਿਰਾਜਾ ਨੇ ਬਖਵਾਸ

0: ਸਹਸਾ ਨਰ ਲੋਭੀ ਕੂੜ ਕਮਾਏ ਦਾ ਸਤ ਗੁਰ ਤੇ ਪਾਏ ਵਿਚਾਰਾ ਸੁਨ ਸਮਾਦ ਸੱਚੇ ਘਰ ਬਾਰਾ ਨਾਨਕ ਨਿਰਮਲ ਨਾਦ ਸਬਦ ਧੁਨ ਸੱਚ ਰਾਮੈ ਨਾਮ ਸਮਾਏ ਦਾ ਨਾਨਕ ਨਿਰਮਲ ਨਾਦ ਸਬਦ ਧੁਨ ਸੱਚ ਰਾਮੈ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਹ ਦੇਖਾ ਤਹ ਦੀਨ ਦਯਾਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆ ਅੰਦਰ ਜੁਗਤ ਸਮਾਈ ਰਹਿਓ ਨਿਰਾਲਮ ਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਭਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸਬਦ ਅਤ ਸੀਤਲ ਸਹਿਜ ਭਾਏ ਲਿਵਲਾਇਆ ਤੈ ਤ੍ਰੈ ਵਰਤਾਏ ਚੌਥੈ ਘਰ ਵਾਸਾ ਕਾਲ ਬਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਨ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹੋ ਤਨ ਕੀਆ ਆਤਮ ਰਾਮ ਪਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਨ ਰਸਾਲ ਵਜਾਇਆ ਬੇਨ ਰਸਾਲ ਵਜਾਵੈ ਸੋਈ ਜਾ ਕੀ ਤ੍ਰਿਭਵਨ ਸੋਝੀ ਹੋਈ ਨਾਨਕ ਬੂਝਹੁ ਇਹ ਬਿਧ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੇ ਆਪ ਤਰਹਿ ਸੰਗਤ ਕੁਲ ਤਾਰ ਹੈ ਤਿੰਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਝੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤੁਰ ਦਸ ਹਾਟ ਦੀਵੇ ਦੁਇ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੂਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦ ਜੁਗਾਦੀ ਹੈ ਪੀ ਹੋਸੀ ਸਹਿਸਾ ਭਰਮ ਚੁਕਾਇਆ ਤਖਤ ਸਲਾਮ ਹੋਵੈ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪਹੁ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ
1: ਇਹ ਜਿਹੜਾ ਸ਼ਬਦ ਪੜ੍ਹਿਆ ਗਿਆ ਹੈ ਇਹਦਾ ਜਿਹੜਾ ਅਖੀਰਲਾ ਅੰਕ ਲਿਖਿਆ ਹੋਇਆ ਹੈ 15 ਹੈ ਇਸ ਵਾਸਤੇ ਪਹਿਲਾਂ 17 ਅੰਕਾਂ ਵਾਲੇ ਵੀ ਸ਼ਬਦ ਆਏ ਨੇ ਇਹ 15 ਵਾਲੇ ਹਾਂਜੀ
0: ਮਾਰੂ ਮਹੱਲਾ ਪਹਿਲਾ ਹਰ ਤਨ ਸੰਚਹੁ ਰੇ ਜਨ ਭਾਈ ਸਤਿਗੁਰ ਸੇਵ ਰਹਾਉ ਸਰਣਾਈ ਤਸਕਰ ਚੋਰ ਨਾ ਲਾਗੈ ਤਾਕਉ ਧੁਨ ਉਪਜੈ ਸਬਦ ਜਗਾਇਆ ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸ ਹੈ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ सुन समाद लगाया देही नगरी नौ दरवाजे सिर सिर करण हार साजे दसवै पुरख अतीत निराला आपे अलख लखाया पुरख अलेख सच्चे दीवाना हुक्म चलाए सच निशाना नानक खोज लहाओ कर अपना हर आत्म राम नाम पाया सर्व निरंजन पुरख सुजाना अदल करे गुर ज्ञान।

ਨਿਰਾਲਮ ਜੋਨੀ ਅਕੁਲ ਨਿਰੰਜਨ ਗਾਇਆ ਹਉਮੈ ਮੇਟ ਸਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹਾਉ ਸੱਚੈ ਘਰ ਰਹਿਣਾ ਜੀਵਤ ਮਰਹਾਉ ਭਵ ਜਲ ਜਗ ਤਰਨਾ ਗੁਰ ਬੋਹਿਥ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹਉਮੈ ਮਮਤਾ ਲੋਭ ਬਿਨਾਸਨ ਨੌ ਦਰ ਮੁਕਤੇ ਦਸਵੈ ਆਸਨ ਉਪਰ ਪਰੈ ਪਰੈ ਅਪਰੰਪਰ ਜਿਨ ਆਪੇ ਆਪ ਉਪਾਇਆ ਗੁਰਮਤ ਲੇਵਹਾਉ ਹਰ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖਾਉ ਤਤ ਤਤ ਤੁਮ ਹੀ ਅਵਰ ਨ ਦੁਤੀਆ ਗਾਇਆ ਸੱਚ ਹਰ ਨਾਮ ਸੱਚ ਹਰ ਨਾਮ ਸੱਚ ਹੈ ਸਰਨਾ ਸੱਚ ਗੁਰ ਸ਼ਬਦ ਜਿਤੈ ਲਗ ਤਰਨਾ ਅਕਥ ਕਥੈ ਦੇਖੈ ਅਪਰੰਪਰ ਹੁਨ ਗਰਭ ਨ ਜੋਨੀ ਜਾਇਆ ਸੱਚ ਬਿਨ ਸਤ ਸੰਤੋਖ ਨ ਪਾਵੈ ਬਿਨ ਗੁਰ ਮੁਕਤ ਨ ਆਵੈ ਜਾਵੈ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵ ਜਲ ਜਾਏ ਨਾ ਤਰਿਆ ਏਹ ਸਮੁੰਦ ਅਥਾਹ ਮਹਾ ਬਿਖ ਭਰਿਆ ਰਹਿ ਅਤੀਤ ਗੁਰਮਤ ਗੁਰਮਤ ਲੇ ਉਪਰ ਰਹਿ ਅਤੀਤ ਗੁਰਮਤ ਲੇ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨ ਲਾਗੈ ਆਵੈ ਜਾਈ ਨਾਮ ਵਿਸਾਰ ਚੱਲ ਹੈ ਅਭਿਮਾਨੀ ਉਪਜੈ ਬਿਨ ਸਖ ਪਾਇਆ ਉਪਜਹ ਬਿਨਸ ਹੈ ਬੰਧਨ ਬੰਧੇ ਹਉਮੈ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਮਪੁਰ ਬੰਧ ਚਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਬਿਨ ਗੁਰ ਰਾਮ ਨਾਮ ਕਿਉ ਧਿਆਈਐ ਗੁਰਮਤ ਲੇ ਤਰਹੋ ਭਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤ ਸਾਇਰ ਪਾਹਣ ਤਾਰੇ ਗੁਰਮਤ ਲੇ ਪਰਮ ਪਦ ਪਾਈਐ ਨਾਨਕ ਗੁਰ ਭਰਮ ਚੁਕਾਇਆ ਗੁਰਮਤ ਲੇ ਤਰਹੋ ਸੱਚ ਤਾਰੀ ਆਤਮ ਚੀਨਹੋ ਹਿਰਦੈ ਮੁਰਾਰੀ ਜਮ ਕੇ ਫਾਹੇ ਕਟ ਹੈ ਹਰ ਜਪ ਅਕੁਲ ਨਿਰੰਜਨ ਪਾਇਆ ਗੁਰਮਤ ਪੰਚ ਸਖੇ ਗੁਰ ਭਾਈ ਗੁਰਮਤ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪਹੋ ਜਗ ਜੀਵਨ ਰਿਦ ਅੰਤਰ ਅਲਖ ਲਖਾਇਆ ਗੁਰਮੁਖ ਬੂਝੈ ਸਬਦ ਭਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨਹੋ ਆਪ ਜਪਹੋ ਜਗਦੀਸਰ ਹਰ ਜਗਨਨਾਥ ਮਨ ਭਾਇਆ ਜੋ ਬਹਿ ਮੰਡ ਖੰਡ ਸੋ ਜਾਣਹੋ ਗੁਰਮੁਖ ਬੂਝਹੋ ਸਬਦ ਪਛਾਣਹੋ ਘਟ ਘਟ ਭੋਗੇ ਭੋਗਣ ਹਾਰਾ ਰਹਿ ਅਤੀਤ ਸਬਾਇਆ।

0: ਸਿਖਤ ਸਬਾਇਆ ਜਿਨ ਜਪ ਜਪਿਓ ਸਤਿਗੁਰ ਮਤ ਵਾਕੇ ਜਿਨ ਜਪ ਜਪਿਓ ਸਤਿਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਊਤਮ ਸੰਗਤ ਗਾਤ ਮਿਤ ਊਤਮ ਜਗ ਭਉ ਜਲ ਪਾਰ ਤਰਾਇਆ ਇਹੋ ਭਵ ਜਲ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਬਿਧਾ ਅੰਤਰ ਜਰੀਐ ਪੰਚ ਬਾਣ ਲੇ ਜਮ ਕਉ ਮਾਰੈ ਗਗਨ ਅੰਤਰ ਧਣਖ ਚੜਾਇਆ ਸਾਕਤ ਨਰ ਪੰਚ ਬਾਣ ਲੇ ਜਮ ਕਉ ਮਾਰੈ ਗਗਨ ਅੰਤਰ ਧਣਖ ਚੜਾਇਆ ਸਾਕਤ ਨਰ ਸਬਦ ਸੁਰਤ ਕਿਉ ਪਾਈਐ ਸਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੈ ਭਾਗ ਮਿਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪਰਾਪਤ ਗੁਰ ਗੋਪਾਲਾ ਧੁਨ ਆਨੰਦ ਅਨਾਹਦ ਵਾਜੈ ਗੁਰ ਸਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭਉ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਿਗੁਰ ਜਾਣੈ ਸੋ ਨਿਰਭਉ ਗੁਰ ਸਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅਨਤ ਨ ਮਨ ਡੋਲਾਇਆ ਨਿਰਭਉ ਸੋ ਅਭ ਅੰਤਰ ਵਸਿਆ ਅਹਿਨਿਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰ ਆਣੈ ਉਪਰ ਆਦ ਸਰਬ ਤਿਹੁ ਲੋਈ ਸੱਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰ ਅਪਾਰਾ ਕੀਤੇ ਕਾ ਨਾਹੀ ਕਿਹੋ ਚਾਰਾ ਜੀਅ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਿਆ ਭਰ ਪੂਰੇ ਹੁਕਮ ਚਲਾਏ ਰਹਿਆ ਭਰ ਪੂਰੇ ਕਿਸ ਨੇੜੈ ਕਿਸ ਆਖਾਂ ਦੂਰੇ
1: ਕਿਸ ਨੇੜੈ
0: ਕਿਸ ਨੇੜੈ ਕਿਸ ਆਖਾਂ ਦੂਰੇ ਗੋਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸਬਾਇਆ ਜਿਸ ਕਉ ਮੇਲੇ ਸੁਰਤ ਸਮਾਏ ਗੁਰ ਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕਉ ਨਦਰ ਕਰੇ ਗੁਰ ਪੂਰਾ ਸਬਦ ਮਿਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇਵ ਹੋ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਾਰ ਧਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗਹ ਜਸ ਗਾਇਆ ਸਤਿਗੁਰ ਮਿਲੈ ਤਾਂ ਮਹਿਲ ਬੁਲਾਏ ਸਾਚੀ ਦਰਗਹ ਗਤ ਪਤ ਪਾਏ ਸਾਕਤ ਠੌਰ ਨਾਹੀ ਹਰ ਮੰਦਰ ਜਨਮ ਮਰੈ ਦੁਖ ਪਾਇਆ ਸੇਵਹੋ ਸਤਿਗੁਰ ਸਮੁੰਦ ਅਥਾਹਾ ਪਾਵਹੋ ਨਾਮ ਰਤਨ ਧਨ ਲਾਹਾ ਬਿਖਿਆ ਮਲ ਜਾਏ ਅੰਮ੍ਰਿਤ ਸਰ ਨਾਵਹੋ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵਹੋ ਸੰਕ ਨਾ ਕੀਜੈ ਆਸਾ ਮਾਹੇ ਨਿਰਾਸ ਰਹੀਜੈ ਸੰਸਾ ਦੁਖ ਬਿਨਾਸਨ ਸੇਵਹੋ ਫਿਰ ਬਾਹੁੜ ਰੋਗ ਨ ਲਾਇਆ ਸਾਚੇ ਭਾਵੈ ਤਿਸ ਵਡਿਆਈਐ ਸਾਚੇ ਭਾਵੈ ਤਿਸ ਵਡਿਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਭਾਇਆ ਵਾਚ ਹੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਹਿ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁਲੈ ਬਿਨ ਸਤਿਗੁਰ ਤਤ ਨਾ ਪਾਇਆ ਕਰਹਿ ਵਿਭੂਤ ਲਗਾਵਹਿ ਭਸਮੈ ਅੰਤਰ ਕ੍ਰੋਧ ਚੰਡਾਲ ਸੋ ਹੋਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਿਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਥਹਿ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਿਗੁਰ ਭਰਮ ਨਾ ਜਾਇਆ ਨਿਉਲੀ ਕਰਮ ਭਯੰਗਮ ਭਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ ਗੁਰ ਸਬਦ ਮਹਾਰਸ ਪਾਇਆ कुदरत देख रहे मन मानिया गुर सबदी सब ब्रह्म पछानिया नानक आत्म राम सबाया गुर सतगुर अलख लखाया मारू सोलहे महला तीजा एक ओंकार सतगुर प्रसाद हुक्मी सहजे श्रेष्ठ उपाई।
1: इत्थे हुण बेनती है, वैसे असीं इह विचारदे सी वी इस चीज तक शायद लोड विद्यार्थियां नूं ना होवे, क्योंकि बड़ी डूंगी गल है जिहड़ी मैं हुण तुहाडे नाल सांझी करन लगे हाँ। कई वारी समझ विच नहीं आउंदी वी इह किस तरह कहिंदे आ, पर जिवें जिवें संथिया हुंदी है सवालां दे जवाब हुंदे, फिर मन उस तरह दे नाल होर डिवेलप हुंदा। सो फोन राही भी कुछ गुरमुखां ने यह सवाल किया सी, अज कुछ छोटे भचंगियां ने भी यह सवाल पुछिया। खुशी भी है इस गल दी भी इन्नी गंभीरता नाल तुसी सीरीयसली संथिया कर दे हो, फिर मन विच इहो जे वड्डे सवाल हुंदे आ। उह पुछदे आ गुरमुख प्यारे भी तुसी जिद्दां दस्सिया भी इस राग दी इह जाति है, जिवें अंजुलियां आईयां ने सोलहे आए ने इसे तरह नौ धुनियां आईयां ने, भी इन्हां नूं फिर किवें गाया जांदा है जां इन्हां दे गाउण दी की प्रक्रिया हुंदी है। शायद इस लैवल तक ते जिहड़े बहुतात रागी सिंह होण उह भी शायद इन्ना डीपली नहीं सोचदे जिन्ना संगत विचों कुछ विद्यार्थियां ने इस चीज़ नूं सोचिया है।

ਭੈਰਵ, ਭੈਰਵੀ ਭੈਰੋ ਵੀ ਕਹਿ ਦਿੰਦੇ ਆ। ਇਸੇ ਤਰ੍ਹਾਂ ਖਾਮਜ ਹੋ ਗਿਆ, ਫਿਰ ਪੂਰਬੀ ਹੋ ਗਿਆ। ਇਸ ਤਰੀਕੇ ਦੇ ਨਾਲ ਇਹ ਦਸ ਥਾਟ ਨੇ ਉੱਪਰ ਪਹਿਲਾਂ। ਇਹਦੇ ਵਿੱਚ ਫਿਰ ਸੱਤ ਸੰਗੀਤਕ ਸੁਰਾਂ ਨੇ, ਜਿੰਨਾ ਤੁਸੀਂ ਸੰਸਾਰਕ ਭਾਵੇਂ ਲੱਚਰਤਾ ਵਾਲੇ ਗੀਤ ਹੀ ਕਿਉਂ ਨਹੀਂ ਨਿਕਲਦੇ ਤਾਂ ਉਹ ਵੀ ਸੁਰਾਂ ਵਿੱਚੋਂ ਨੇ ਨਾ। ਸੱਤ ਸੁਰਾਂ ਨੇ, ਸਾ ਰੇ ਗਾ ਮਾ ਪਾ ਦਾ ਨੀ। ਸ਼ਾਇਦ ਬਹੁਤਿਆਂ ਨੂੰ ਇਹ ਗੱਲ ਸਮਝ ਨਹੀਂ ਲੱਗਣੀ, ਪਰ ਜਿਨ੍ਹਾਂ ਨੇ ਕੋਈ ਸਵਾਲ ਕੀਤਾ ਸ਼ਾਇਦ ਥੋੜ੍ਹੀ ਬਹੁਤੀ ਜਿੰਨੀ ਕੁ ਵੀ ਲੱਗੇ। ਸੱਤ ਸੁਰਾਂ ਨੇ ਮੁੱਖ, ਭਾਵੇਂ ਉਹ ਤੰਤੀ ਸਾਜ ਨੇ ਅਤੇ ਭਾਵੇਂ ਉਹ ਤੁਸੀਂ ਹਾਰਮੋਨੀਅਮ ਤੋਂ ਵਜਾਉਂਦੇ ਹੋ, ਇਹੀ ਸੱਤ ਸੁਰਾਂ ਦੇ ਉੱਪਰ ਸਾਰਾ ਨਿਰਭਰ ਹੁੰਦਾ ਹੈ। ਵੱਖੋ ਵੱਖਰੇ ਤਿੰਨ ਤਿੰਨ ਸਕੇਲ ਵਾਜਿਆਂ ਵਿੱਚ ਹੁੰਦੇ, ਕਈਆਂ ਵਿੱਚ ਚਾਰ ਚਾਰ ਵੀ ਹੁੰਦੇ, ਜਿਹਨੂੰ ਪਹਿਲਾ ਕਾਲਾ, ਦੂਜਾ ਕਾਲਾ, ਤੀਜਾ ਅਤੇ ਚੌਥਾ ਕਾਲਾ ਕਹਿੰਦੇ ਆ ਰਾਗੀ ਸਿੰਘ। ਸੋ ਇਸ ਤਰੀਕੇ ਦੇ ਨਾਲ ਫਿਰ ਇਹ ਦਸ ਥਾਟ ਹੁੰਦੇ ਆ ਜੀ। ਇਹਨਾਂ ਦਸ ਥਾਟਾਂ ਦੇ ਵਿੱਚ ਵੱਖੋ ਵੱਖਰੇ ਰਾਗ ਇਹਨਾਂ ਦੇ ਥੱਲੇ ਆਉਂਦੇ ਆ। ਜਿਵੇਂ ਇੱਕ ਰਾਗ ਆ ਬਿਲਾਵਲ, ਬਿਲਾਵਲ ਦੇ ਥੱਲੇ ਬਿਲਾਵਲ ਅਤੇ ਦੇਵਗਧਾਰੀ, ਇਹ ਦੋ ਰਾਗ ਆ ਗਏ ਬਿਲਾਵਲ ਥਾਟ ਦੇ ਅੰਡਰ। ਇਸੇ ਤਰ੍ਹਾਂ ਹੀ ਜਿਹੜੇ ਬਾਕੀ ਨੌ ਬਚ ਗਏ ਇਹਨਾਂ ਦੇ ਵਿੱਚ, ਫਿਰ ਜੇ ਇਕੱਲਾ ਇਕੱਲਾ ਦੱਸੀਏ ਬਹੁਤ ਲੰਬੀ ਹੋ ਜਾਣੀ ਗੱਲ, ਬਾਕੀ ਜਿਹੜੇ ਨੌ ਥਾਟ ਬਚ ਗਏ ਇਹਨਾਂ ਵਿੱਚ ਫਿਰ ਬਾਕੀ ਰਾਗ ਇਹਨਾਂ ਦੇ ਥੱਲੇ ਹੁੰਦੇ, ਕਿਸੇ ਥੱਲੇ ਚਾਰ, ਕਿਸੇ ਥੱਲੇ ਅੱਠ ਨੌ, ਕਿਸੇ ਥੱਲੇ ਪੰਜ ਸੱਤ, ਇਸ ਤਰ੍ਹਾਂ ਕਰਕੇ ਇਕੱਤੀ ਰਾਗ ਅਤੇ ਇਕੱਤੀ ਰਾਗਣੀਆਂ ਨੇ ਜਿਹੜੀਆਂ ਇਹ ਦਸ ਥਾਟਾਂ ਦੇ ਥੱਲੇ ਵੰਡੀਆਂ ਹੋਈਆਂ। ਪਰ ਇਹਦੇ ਵਿੱਚ ਇੱਕ ਵਿਲੱਖਣਤਾ ਹੈ ਗੁਰਮਤਿ ਸੰਗੀਤ ਵਿੱਚ, ਜਿਹੜਾ ਹਿੰਦੁਸਤਾਨੀ ਸੰਗੀਤ ਹੈ ਉਹਨੂੰ ਸ਼ਾਸਤਰੀ ਸੰਗੀਤ ਵੀ ਕਹਿੰਦੇ ਨੇ। ਉਹਦੇ ਵਿੱਚ ਕੀ ਹੈ ਕਿ ਥਾਟ ਪ੍ਰਧਾਨ ਹੈ, ਥਾਟ ਨੂੰ ਪਹਿਲਾਂ ਮੁੱਖ ਵੇਖਿਆ ਜਾਂਦਾ ਹੈ। ਪਰ ਜਿਹੜਾ ਸਾਡਾ ਗੁਰਮਤਿ ਸੰਗੀਤ ਹੈ, ਅਸੀਂ ਕੀਰਤਨ ਕਰਦੇ ਹਾਂ, ਇਹਦੇ ਵਿੱਚ ਰਾਗ ਪ੍ਰਧਾਨ ਹੈ। ਥਾਟ ਭਾਵੇਂ ਉਹਨੂੰ ਅਪਣਾਈਏ ਨਾ ਅਪਣਾਈਏ, ਉਹਦੇ ਵਿੱਚ ਅਰੋਹ ਅਤੇ ਅਵਰੋਹ ਸੁਰਾਂ ਹੁੰਦੀਆਂ ਨੇ, ਕਈਆਂ ਵਿੱਚ ਸ਼ੁੱਧ ਲੱਗਦੀਆਂ ਨੇ, ਕਈਆਂ ਵਿੱਚ ਮਿਸ਼ਰਤ ਰਾਗ ਲੱਗਦੇ ਆ। ਇਸ ਤਰੀਕੇ ਦੇ ਨਾਲ ਸਾਡੇ ਗੁਰਮਤਿ ਸੰਗੀਤ ਦੇ ਵਿੱਚ ਰਾਗ ਹੀ ਪ੍ਰਧਾਨ ਹੁੰਦਾ ਹੈ। ਥਾਟ ਦੇ ਅਕੋਰਡਿੰਗਲੀ ਨਹੀਂ ਸ਼ਬਦ ਨੂੰ ਗਾਇਆ ਜਾਂਦਾ, ਰਾਗ ਨੂੰ ਮੁੱਖ ਰੱਖ ਕੇ ਗਾਇਆ ਜਾਂਦਾ। ਦੂਜੀ ਗੱਲ, ਰਾਗ ਤੋਂ ਵੀ ਮੁੱਖ ਚੀਜ਼, ਸੰਗੀਤ ਤੋਂ ਮੁੱਖ ਚੀਜ਼ ਸਾਡੇ ਵਿੱਚ ਗੁਰੂ ਕੀ ਬਾਣੀ ਹੁੰਦੀ ਹੈ। ਆਮ ਕਰਕੇ ਜਿਹੜਾ ਹਿੰਦੁਸਤਾਨੀ ਅਤੇ ਸ਼ਾਸਤਰੀ ਸੰਗੀਤ ਹੈ ਉਹਦੇ ਵਿੱਚ ਸੰਗੀਤ ਪ੍ਰਧਾਨ ਹੈ, ਪਰ ਗੁਰਮਤਿ ਦੇ ਵਿੱਚ ਰਾਗ ਅਤੇ ਗੁਰਬਾਣੀ ਪ੍ਰਧਾਨ ਹੈ। ਸਾਡੇ ਵਿੱਚ ਕੋਈ ਬਹੁਤੀਆਂ ਤਰਜਾਂ, ਟਿਊਨਾਂ ਇਹ ਪ੍ਰਧਾਨ ਨਹੀਂ। ਜਿੰਨਾ ਤੁਸੀਂ ਗਾਉਣ ਵਜਾਉਣ ਵੇਖਦੇ ਹੋ ਸੰਸਾਰ ਦਾ, ਇਹ ਜ਼ਿਆਦਾਤਰ ਭੈਰਵੀ ਥਾਟ ਦੇ ਵਿੱਚ ਗਾਇਆ ਜਾਂਦਾ। ਜਿੰਨੇ ਵੀ ਤੁਸੀਂ ਗੀਤ ਵੇਖਦੇ ਹੋ, ਆਮ ਕਰਕੇ ਲੋਕ ਬਹੁਤ ਸੁਣਦੇ ਆ, ਉਹ ਭੈਰਵੀ ਥਾਟ ਦੇ ਵਿੱਚ ਜ਼ਿਆਦਾਤਰ ਲੋਕ ਗਾਉਂਦੇ ਆ ਅਤੇ ਉਹ ਰਿਕਾਰਡ ਹੁੰਦੀਆਂ ਨੇ ਚੀਜ਼ਾਂ। ਇਹ ਥਾਟ ਇੰਨੇ ਵਿਸ਼ਾਲ ਹੁੰਦੇ ਆ, ਦੁਨੀਆਂ ਵਿੱਚ ਲੱਖਾਂ ਹੀ ਗੀਤ ਗਾਏ ਗਏ ਆ, ਲੱਖਾਂ ਹੀ ਕੰਪੋਜੀਸ਼ਨਾਂ ਬਣੀਆਂ, ਲੱਖਾਂ ਹੀ ਸਾਜ ਵਜਾਏ ਗਏ ਆ, ਲੱਖਾਂ ਹੀ ਸ਼ਬਦ ਗਾਏ ਗਏ ਆ, ਪਰ ਤੁਸੀਂ ਕਿਸੇ ਦੀ ਵੀ ਕੰਪੋਜੀਸ਼ਨ ਕਿਸੇ ਨਾਲ ਸੇਮ ਨਹੀਂ ਵੇਖੋਗੇ ਕਦੇ। ਇਹ ਨਹੀਂ ਹੁੰਦਾ ਕਿ ਇੱਕੋ ਕੰਪੋਜੀਸ਼ਨ ਵਿੱਚ ਹੀ ਸਾਰਾ ਕੀਰਤਨ ਹੋ ਰਿਹਾ ਹੋਵੇ, ਨਹੀਂ। ਇੱਕ ਸ਼ਬਦ ਕਿਸੇ ਕੰਪੋਜੀਸ਼ਨ ਵਿੱਚ ਹੁੰਦਾ, ਕਿਸੇ ਬੰਦਿਸ਼ ਵਿੱਚ ਹੁੰਦਾ, ਦੂਜਾ ਕਿਸੇ ਵਿੱਚ ਹੁੰਦਾ, ਤੀਜਾ ਕਿਸੇ ਵਿੱਚ ਹੁੰਦਾ, ਕਿਉਂਕਿ ਉਹ ਥਾਟ ਨੇ ਜਿਹੜੇ ਦਸ, ਉਹਨਾਂ ਦੇ ਅੰਡਰ ਫਿਰ ਇਹ ਸ਼ਬਦ ਆਉਂਦੇ। ਅਗਲੀ ਗੱਲ ਤੇ ਆਖਰੀ, ਹੁਣ ਜਿਵੇਂ ਸੋਲਹੇ ਨੇ, ਅੰਜੁਲੀਆਂ ਨੇ, ਅਲਾਣੀਆਂ ਨੇ, ਘੋੜੀਆਂ ਨੇ, ਆਮ ਸੰਸਾਰ ਵਿੱਚ ਵੀ ਇਹ ਗਾਈਆਂ ਜਾਂਦੀਆਂ। ਜਿਵੇਂ ਅਸੀਂ ਘੋੜੀਆਂ ਗੁਰਮਤ ਅਨੁਸਾਰ ਤੁਸੀਂ ਪਿੱਛੇ ਵੜਹੰਸ ਰਾਗ ਦੇ ਵਿੱਚ ਦਰਸ਼ਨ ਕੀਤੇ ਆ, ਪੜ੍ਹੀਆਂ ਨੇ ਤੇ ਸੁਣੀਆਂ ਨੇ, ਆਮ ਲੋਕ ਵੀ ਘੋੜੀਆਂ ਗਾਉਂਦੇ ਨੇ। ਉਹਦੇ ਵਿੱਚ ਜਿਵੇਂ ਇੱਕ ਦੂਜੇ ਨੂੰ ਸਿੱਠਣੀਆਂ ਦੇਣੀਆਂ, ਮਿਹਣੇ ਦੇਣੇ ਇੱਕ ਦੂਸਰੇ ਨੂੰ, ਇੱਦਾਂ ਦਾ ਕੁਝ ਉਹ ਲੋਕ ਕਰਦੇ ਆ। ਪਰ ਉਸ ਚੀਜ਼ ਨੂੰ ਗੁਰਮਤ ਅਨੁਸਾਰ ਢਾਲਣ ਕਰਕੇ, ਜਿਵੇਂ ਤੁਸੀਂ ਧਾਰਨਾ ਵਾਲਾ ਕੀਰਤਨ ਨਹੀਂ ਸੁਣਦੇ, ਉਹ ਕਈ ਚੀਜ਼ਾਂ ਨੂੰ ਸੌਖਾ ਕਰਨ ਵਾਸਤੇ ਕੁਝ ਸੰਪਰਦਾਵਾਂ, ਮਹਾਂਪੁਰਖਾਂ, ਵਿਦਵਾਨਾਂ ਨੇ ਉਹਨੂੰ ਸੌਖਾ ਬਣਾਉਣ ਵਾਸਤੇ ਉਸ ਤਰੀਕੇ ਨਾਲ ਗਾ ਲਿਆ, ਪਰ ਉਹ ਹੈ ਤੇ ਸੰਗੀਤ ਨਾ। ਇਸੇ ਤਰੀਕੇ ਦੇ ਨਾਲ ਜਿਹੜੇ ਉੱਪਰ ਦਸ ਥਾਟ ਨੇ ਉਹਨਾਂ ਵਿੱਚ ਫਿਰ ਰਾਗ ਵੰਡ ਕੇ ਗਾਏ ਜਾਂਦੇ, ਉਹਨਾਂ ਵਿੱਚ ਫਿਰ ਅੱਗੇ ਟੋਨਾਂ ਹੁੰਦੀਆਂ, ਕੰਪੋਜੀਸ਼ਨਾਂ ਬਣਦੀਆਂ, ਬੰਦਿਸ਼ਾਂ ਬਣਦੀਆਂ, ਪਰ ਇਹ ਜਿਹੜੇ ਸੁਰ ਨੇ ਇਹ ਸਾਥ ਹੀ ਰਹਿੰਦੇ। ਸਾਰੇ ਗਾਮਾ ਪਾ ਦਾ ਨੀ, ਜਿਹੜਾ ਅਖੀਰਲਾ ਅਸੀਂ ਸਾਹ ਕਹਿੰਦੇ ਹਾਂ ਉਹਨੂੰ ਵਿੱਚ ਨਹੀਂ ਗਿਣਦੇ, ਕਿਉਂਕਿ ਉੱਪਰਲਾ ਸਾਹ ਹੁੰਦਾ, ਉੱਥੋਂ ਫਿਰ ਅਗਲਾ ਜਿਹੜਾ ਕਾਲਾ ਉਹ ਉੱਥੋਂ ਸ਼ੁਰੂ ਹੋ ਜਾਂਦਾ। ਸੋ ਇਸ ਕਰਕੇ ਇਹਦਾ ਇਹ ਹੈ ਵੀ ਗਾਉਣ ਦਾ ਜਿਹੜਾ ਤਰੀਕਾ ਤੁਸੀਂ ਪੁੱਛਦੇ ਸੀ ਵੀ ਇਹਨੂੰ ਕਿਵੇਂ ਗਾਇਆ ਜਾਂਦਾ, ਉਹਦੇ ਬਾਰੇ ਇੰਨੀ ਕੁ ਵਿਚਾਰ ਠੀਕ ਹੈ। ਪਹਿਲਾਂ ਇਹ ਯਾਦ ਰੱਖ ਲਓ ਵੀ ਪਹਿਲਾਂ ਥਾਟ ਨੇ ਦਸ ਜਿਹੜੇ ਦੱਸੇ ਆ, ਬਿਲਾਵਲ, ਕਲਿਆਣ, ਆਸਾਵਰੀ, ਪੂਰਵੀ, ਭੈਰਵੀ, ਭੈਰੋ, ਅਤੇ ਇਸੇ ਤਰ੍ਹਾਂ ਇਹ ਜਿਹੜੇ ਦਸ ਥਾਟ ਨੇ ਪਹਿਲਾਂ, ਇਹਦੂ ਬਾਅਦ ਫਿਰ ਰਾਗ ਨੇ ਇਹਨਾਂ ਦੇ ਵਿੱਚ ਪਰਿਵਾਰਾਂ ਵਾਂਗੂ ਵੰਡੇ ਹੋਏ, ਉਹਨਾਂ ਦੇ ਮੈਂਬਰ ਕਹਿ ਲਓ। ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਰਾਗਮਾਲਾ ਦੀ ਕਥਾ ਔਨਲਾਈਨ ਹੈ, ਯੂਟਿਊਬ ਦੇ ਉੱਪਰ ਪਈ ਹੈ, ਉਹਦੇ ਵਿੱਚ ਬਹੁਤ ਵਿਸਥਾਰ ਮਹਾਂਪੁਰਖਾਂ ਨੇ ਅਧਿਆਤਮਿਕ ਤੌਰ 'ਤੇ ਵੀ ਕੀਤਾ ਹੈ ਅਤੇ ਬਾਹਰੀ

0: ਰਾਗਾਂ ਦੇ ਪਰਿਵਾਰਕ ਤੌਰ ਤੇ ਵੀ ਕੀਤਾ। ਹੋਰ ਜਾਣਕਾਰੀ ਲਈ ਤੁਸੀਂ ਉਹ ਕਥਾ ਸੁਣ ਸਕਦੇ ਹੋ। ਸੋ ਇਹਦਾ ਗਾਉਣ ਦੀ ਪ੍ਰਕਿਰਿਆ ਇਹ ਹੁੰਦੀ ਹੈ, ਜਿਹੜਾ ਕਾਫੀ ਦਿਨਾਂ ਦਾ ਸਵਾਲ ਪੁੱਛਦੇ ਸੀ, ਅਸੀਂ ਸੋਚਦੇ ਸੀ ਸ਼ਾਇਦ ਇਹਦੀ ਲੋੜ ਨਹੀਂ ਪਏਗੀ ਇੰਨਾ ਡੀਪ ਜਾਣ ਵਾਸਤੇ, ਪਰ ਫਿਰ ਵੀ ਚਲੋ ਕੁਛ ਸੁਹਿਰਦ ਵਿਦਿਆਰਥੀਆਂ ਨੇ ਪੁੱਛਿਆ ਤਾਂ ਕਰਕੇ ਇਹ ਬੇਨਤੀ ਕੀਤੀ ਆਪ ਜੀ ਦਾ ਸਮਾਂ ਲਿਆ ਹੈ। ਆਓ ਹੁਣ ਅੱਗੇ, ਜਿਵੇਂ ਬਾਈ ਜੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸ਼ਟਪਦੀਆਂ ਬਾਰੇ, ਸੁਲਹੇ ਬਾਰੇ, ਅਸ਼ਟਪਦੀਆਂ ਜਿਵੇਂ ਬਾਈ ਜੀ ਨੇ ਸਾਨੂੰ ਦੱਸਿਆ ਵੀ ਕੁਝ ਥਾਵਾਂ ਤੇ ਉਹ ਛੰਦ ਦਾ ਨਾਮ ਮੰਨਣਾ ਅਸ਼ਟਪਦੀ, ਪਰ ਗਾਇਆ ਤਾਂ ਉਹ ਵੀ ਜਾਂਦਾ ਨਾ, ਜਿਹੜੇ ਅੱਠ ਪਦਾਂ ਵਾਲੇ ਆ ਸ਼ਬਦ ਅਸ਼ਟਪਦੀ ਅਖਵਾਉਂਦੇ ਆ, ਗਾਏ ਉਹ ਵੀ ਜਾਂਦੇ ਆ, ਜਿਨ੍ਹਾਂ ਵਿੱਚ ਅੱਠ ਤੋਂ ਜ਼ਿਆਦਾ ਨੇ ਪੌੜੀਆਂ ਤੇ ਸ਼ਬਦ ਗਾਏ ਉਹ ਵੀ ਜਾਂਦੇ ਆ ਕੁਝ। ਫਿਰ ਬਾਈ ਜੀ ਨੇ ਕਿਹਾ ਸੀ ਕਿ ਤੁਸੀਂ ਜੇ ਤੁਹਾਨੂੰ ਯਾਦ ਹੋਵੇ ਅਸ਼ਟਪਦੀ ਨੂੰ ਉੱਥੇ ਤੁਸੀਂ ਸਿਰਲੇਖ ਮੰਨ ਲੈਣਾ, ਉਸ ਛੰਦ ਦਾ ਨਾਮ ਮੰਨ ਲੈਣਾ, ਪਰ ਅਸ਼ਟਪਦੀ ਨੂੰ ਗਾਉਣ ਦੀ ਪ੍ਰਕਿਰਿਆ ਤੇ ਇੱਕੋ ਜਿਹੀ ਰਹੇਗੀ ਨਾ। ਇਸੇ ਤਰ੍ਹਾਂ ਹੀ ਇਹ ਸੁਲਹੇ ਨੇ, ਜਿਵੇਂ ਪਹਿਲਾਂ 17 ਵੀ ਆ ਗਈਆਂ ਪੌੜੀਆਂ, ਭਾਵੇਂ ਕਿ ਨਾਮ ਸੁਲਹੇ ਤੋਂ 16 ਲੈਂਦੇ ਆ, ਪਰ ਦੂਸਰਾ ਬਾਈ ਜੀ ਨੇ ਸੋਹਿਲਾ ਵੀ ਕਿਹਾ ਇਹ ਨਾਲ ਅਧਿਆਤਮਿਕ ਤੌਰ ਤੇ। ਸੁਲਹੇ ਤੇ 16 ਤੇ ਸੋਹਿਲਾ ਇਹ ਤਿੰਨ ਨਾਂ ਦੇ ਦਿੱਤੇ ਗਏ। 16 ਦੀ ਥਾਂ ਤੇ ਹੁਣ 15 ਵੀ ਆ ਗਈਆਂ, ਤੁਸੀਂ ਵੇਖ ਲਈਆਂ 16 ਵੀ ਆ ਗਈਆਂ, ਤੇ ਇਸੇ ਤਰ੍ਹਾਂ ਦੇ ਨਾਲ 17 ਵੀ ਆ ਗਈਆਂ। ਸੋ ਇਸ ਕਰਕੇ ਗਾਉਣ ਦੀ ਪ੍ਰਕਿਰਿਆ ਇੱਕੋ ਜਿਹੀ ਰਹਿੰਦੀ ਹੈ, ਇਹ ਨਾਮ ਇਸ ਕਰਕੇ ਰੱਖੇ ਹੋਏ ਆ। ਜਿਵੇਂ 9 ਧੁਨੀਆਂ ਆਈਆਂ ਸੀ ਪਹਿਲਾਂ, ਇਹ ਵੀ ਨਾਲ ਹੀ ਹੁਣ ਕਹਿਦੇ ਆ, ਫਿਰ ਦੁਬਾਰੇ ਸਵਾਲ ਨਹੀਂ ਹੋਊਗਾ। 9 ਧੁਨੀਆਂ ਜਿਹੜੀਆਂ ਪਹਿਲਾਂ ਆਈਆਂ ਸੀ ਉਹਨਾਂ ਦੇ ਉੱਪਰ ਕੁਝ ਵਿਸ਼ੇਸ਼ ਕਰਕੇ ਨਾਂ ਲਿਖੇ ਹੋਏ ਆ, ਜਿਵੇਂ ਰਾਏ ਕਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ, ਇਸ ਤਰੀਕੇ ਦੇ ਨਾਲ ਫਿਰ ਟੁੰਡੇ ਅਸ ਰਾਜੇ ਕੀ ਧੁਨ ਉੱਪਰ ਗਾਵਣੀ, ਕੁਝ ਵਿਸ਼ੇਸ਼ ਨਾਂ ਲਿਖੇ ਹੋਏ ਨੇ। ਉਹਨਾਂ ਦਾ ਕਾਰਨ ਕੀ ਹੈ ਵੀ ਉਹਨਾਂ ਵੱਲੋਂ ਇਹ ਧੁਨੀਆਂ ਜਿਹੜੀਆਂ ਜ਼ਿਆਦਾਤਰ ਗਾਈਆਂ ਵਜਾਈਆਂ ਜਾਂਦੀਆਂ ਸੀ, ਉਹ ਧੁਨੀਆਂ ਇੰਨੀਆਂ ਪਾਪੂਲਰ ਹੋਈਆਂ ਸੰਸਾਰ ਵਿੱਚ, ਇੰਨੀਆਂ ਫੇਮਸ ਹੋਈਆਂ, ਫਿਰ ਉਹਨਾਂ ਨੂੰ ਗੁਰਮਤ ਦੇ ਅਨੁਕੂਲ ਬਣਾਉਣ ਵਾਸਤੇ, ਗੁਰਮਤ ਦਾ ਉਹਨਾਂ ਨੂੰ ਦਰਜਾ ਦੇਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਸਾਡੇ ਵਿੱਚ ਲੈ ਕੇ ਆਉਂਦੀਆਂ ਧੁਨਾਂ, ਫਿਰ ਗੁਰਮਤ ਅਨੁਸਾਰ ਇਹ ਗਾਈਆਂ ਜਾਣ ਲੱਗੀਆਂ। ਜਿਵੇਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਹੋਏ, ਉਹਨਾਂ ਮਹਾਂਪੁਰਖਾਂ ਨੇ ਮਾਲਵੇ ਦੇ ਵਿੱਚ ਬਹੁਤ ਸਾਰੀਆਂ ਬੋਲੀਆਂ, ਵਿਆਹਾਂ ਸ਼ਾਦੀਆਂ ਨੂੰ ਲੋਕੀ ਗਾਉਂਦੇ ਸੀ, ਇੱਕ ਦੂਜੇ ਨੂੰ ਵੱਖਰੀਆਂ ਵੱਖਰੀਆਂ ਬੋਲੀਆਂ ਗਾਉਂਦੇ ਸੀ। ਉਦਾਹਰਨ ਦੇ ਤੌਰ ਤੇ ਮੈਂ ਇੱਕ ਕਹਿ ਦਿੰਦਾ, ਜਿਵੇਂ ਆਮ ਕਰਕੇ ਉਹ ਬੋਲੀ ਪਾਉਂਦੇ ਸੀ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੂੰ ਪੁੱਤ ਹੈ ਲਾੜਿਆ ਵੇ ਫਲਾਨੇ ਨਾਈ ਦਾ, ਇੱਦਾਂ ਬੋਲੀ ਪਾਉਂਦੇ ਸੀ। ਮਹਾਂਪੁਰਖਾਂ ਨੇ ਇਹਨੂੰ ਚੇਂਜ ਕੀਤਾ, ਸੰਤ ਅਤਰ ਸਿੰਘ ਜੀ ਮਹਾਂਪੁਰਖਾਂ ਨੇ, ਮਸਤੂਆਣੇ ਵਾਲਿਆਂ ਨੇ, ਉਹਨਾਂ ਨੇ ਗਾਇਆ ਵੀ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੂੰ ਪੁੱਤ ਹੈ ਲਾੜਿਆ ਵੇ ਸੰਤ ਸਿਪਾਹੀ ਦਾ, ਗੁਰਮਤ ਅਨੁਕੂਲ ਬਣਾ ਲਿਆ ਨਾ। ਸੋ ਇਸ ਤਰੀਕੇ ਇਹ ਕਹਿਣ ਦਾ ਭਾਵ ਹੈ ਕਿ ਇਹਨੂੰ ਜਿਹੜੀਆਂ ਇਹ ਅੰਜਲੀਆਂ ਆਈਆਂ ਜਾਂ ਘੋੜੀਆਂ ਆਈਆਂ, ਸੁਲਹੇ ਆਏ ਨੇ, ਅਲਾਹਣੀਆਂ ਆਈਆਂ ਨੇ, ਇਹ ਆਮ ਸੰਸਾਰੀ ਸੰਗੀਤ, ਹਿੰਦੁਸਤਾਨੀ ਸ਼ਾਸਤਰੀ ਭਾਰਤੀ ਸੰਗੀਤ ਵਿੱਚ ਵੀ ਗਾਉਂਦੇ ਆ, ਵੱਖਰਿਆਂ ਵੱਖਰਿਆਂ ਪ੍ਰਾਂਤਾਂ ਦੇਸ਼ਾਂ ਸੂਬਿਆਂ ਦੇ ਵਿੱਚ ਵੀ ਗਾਉਂਦੇ ਆ, ਪਰ ਜਦੋਂ ਅਸੀਂ ਇਹਨਾਂ ਨੂੰ ਗੁਰਮਤ ਅਨੁਸਾਰ ਗਾਉਂਦੇ ਹਾਂ, ਤਰਜਾਂ ਕਈ ਵਾਰੀ ਉਹ ਰਹਿੰਦੀਆਂ ਨੇ, ਪਰ ਹੋ ਫਿਰ ਉਹ ਗੁਰਮਤ ਅਨੁਕੂਲ ਜਾਂਦੇ ਨੇ। ਆਓ ਹੁਣ ਆਪਾਂ ਸੰਥਿਆ ਨਾਲ ਜੁੜਦੇ ਹਾਂ, ਇੱਥੋਂ ਹੁਣ ਅੱਗੇ ਪਾਠ ਭਾਈ ਸਾਹਿਬ ਜੀ ਪ੍ਰਾਰੰਭ ਕਰਦੇ ਹਨ।
1: ਮਾਰੂ ਸੋਲਹੇ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਕਰ ਕਰ ਵੇਖੈ ਆਪਣੀ ਵਡਿਆਈ, ਆਪੇ ਕਰੇ ਕਰਾਏ ਆਪੇ, ਹੁਕਮੇ ਰਹਿਆ ਸਮਾਈ ਹੇ, ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ ਵਿਚਾਰਾ, ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੇ, ਆਪੇ ਮੇਲੇ ਦੇ ਵਡਿਆਈ, ਗੁਰ ਪ੍ਰਸਾਦੀ ਕੀਮਤ ਪਾਈ, ਮਨ ਮੁਖ ਬਹੁਤ ਫਿਰੈ ਬਿਲ ਲਾਦੀ, ਦੂਜੈ ਭਾਏ ਖੁਆਈ ਹੇ, ਹਉਮੈ ਮਾਇਆ ਵਿਚੇ ਪਾਈ, ਮਨ ਮੁਖ ਭੁੱਲੇ ਪਤ ਗਵਾਈ, ਹੁਕ ਗੁਰਮੁਖ ਹੋਵੈ ਸੋ ਨਾਏ ਰਾਚੈ, ਸਾਚੈ ਰਹਿਆ ਸਮਾਈ ਹੇ, ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੇ ਸਮਾਇਆ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੇ, ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸਬਦ ਸੁਖ ਪਾਏ,

0: ਜਿਸਨੋ ਲਾਏ ਸੋਈ ਬੂਝੈ, ਭਾਉ ਭਰਮ ਸਰੀਰ ਹੋ ਜਾਈ ਹੈ। ਆਪੇ ਗੁਰਮੁਖ ਆਪੇ ਦੇਵੈ, ਸੱਚੈ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤਿਸ ਜੋਹਿ ਨ ਸਾਕੈ, ਸਾਚੇ ਸਿਉ ਬਣ ਆਈ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ, ਮਨ ਮੁਖ ਠੌਰ ਨ ਪਾਏ ਕਬਹੂ, ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਡ ਭਾਗੀ, ਸਾਚੈ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨਹੀਂ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੈ ਪਛਾਣੀ, ਸੱਚੈ ਸ਼ਬਦ ਰਤੇ ਬਹਿ ਰਾਗੀ, ਆਵਣ ਜਾਣ ਰਹਾਈ ਹੈ। ਸ਼ਬਦ ਬੂਝੈ ਸੋ ਸ਼ਬਦ ਬੂਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ, ਸਤਿਗੁਰ ਆਪਣਾ ਸਦ ਹੀ ਸੇਵ ਹੈ, ਹਉਮੈ ਵਿੱਚ ਹੋ ਜਾਈ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ, ਨਾਮ ਵਿਹੂਣਾ ਕਥ ਕਥ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੂਖ ਗਵਾਈ ਹੈ। ਆਪੇ ਆਪ ਮਿਲੈ ਤਾਂ ਬੂਝੈ, ਗਿਆਨ ਵਿਹੂਣਾ ਕਿਛੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ। ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਕੋਏ ਨ ਮੇਟੈ ਧੁਰ ਫੁਰਮਾਇਆ, ਸਤ ਸੰਗਤ ਮਹਿ ਤਿਨ ਹੀ ਵਾਸਾ, ਜਿਨ ਕਉ ਧੁਰ ਲਿਖ ਪਾਈ ਹੈ। ਆਪਣੀ ਨਦਰ ਕਰੇ ਸੋ ਪਾਏ, ਸੱਚੈ ਸ਼ਬਦ ਤਾੜੀ ਚਿਤ ਲਾਏ, ਨਾਨਕ ਦਾਸ ਕਹਿ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ।
1: ਇੱਥੇ ਉੱਪੇ ਉੱਪਰ ਜਿਹੜੀ ਅੱਠਵੀਂ ਪੌੜੀ ਹੈ, ਉਹਦੇ ਵਿੱਚ ਦਰਸ਼ਨ ਕਰਿਓ ਰੰਗਦਾਰ ਪੋਥੀਆਂ ਵਾਲੇ ਵਿਸ਼ੇਸ਼ ਕਰਕੇ, ਬਾਕੀ ਤੇ ਪਦਸ਼ਿਦ ਪੋਥੀਆਂ ਦੇ ਵਿੱਚ ਪਹਿਲਾਂ ਹੀ ਇਹ ਪਾਠ ਵੱਖਰਾ ਵੱਖਰਾ ਲਿਖਿਆ ਹੋਇਆ ਹੈ। ਆਪੇ ਗੁਰਮੁਖ ਆਪੇ ਦੇਵੈ, ਸੱਚੈ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤਿਸ ਜੋ ਹੈ ਨਾ ਸਾਕੈ, ਸਾਚੇ ਸਿਉ ਬਣ ਆਈ ਹੈ। ਇੱਥੇ ਜਿਹੜਾ ਰੰਗਦਾਰ ਪੋਥੀਆਂ ਨੇ ਇਹਦੇ ਵਿੱਚ ਮਿਸ ਪ੍ਰਿੰਟਿੰਗ ਕਰਕੇ ਇਹ ਇਕੱਠਾ ਪਾਠ ਛਪਿਆ ਹੋਇਆ ਹੈ ਬਣਿਆਈ, ਪਰ ਇਹ ਵੱਖਰਾ ਵੱਖਰਾ ਹੀ ਠੀਕ ਹੈ, ਬਣ ਆਈ ਹੈ। ਇਸੇ ਤਰ੍ਹਾਂ ਹੀ ਇਹ ਪਾਠ ਕਰਨਾ। ਹਾਂਜੀ।
0: ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਏਕੋ ਰਵ ਰਹਿਆ ਸਭ ਅੰਤਰ, ਤਿਸ ਬਿਨ ਅਵਰ ਨਾ ਕੋਈ ਹੈ। ਲੱਖ ਚੌਰਾਸੀ ਜੀ ਉਪਾਏ, ਗਿਆਨੀ ਧਿਆਨੀ ਆਖ ਸੁਣਾਏ, ਸਭਨਾ ਰਿਜਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਮਾਇਆ ਮੋਹ ਅੰਧ ਅੰਧਾਰਾ, ਮਾਇਆ ਮੋਹ ਅੰਧ ਅੰਧਾਰਾ।

0: ਨਿਰਮਲ ਮਿਹਰਵਾਨ ਮਧ ਸੂਦਨ ਜੇਸਤ
1: ਸੂਦਨ ਦੇ ਨਾਲ
0: ਆਪੇ ਨਿਰਮਲ ਮਿਹਰਵਾਨ ਮਧ ਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ ਸੇਵਡ ਭਾਗੀ ਜਿਨੀ ਏਕੋ ਜਾਤਾ ਘਾਟ ਘਾਟ ਵਸ ਰਹਿਆ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭ੍ਰਮ ਭਉ ਜਾਈ ਹੈ ਗੁਰਮੁਖ ਹਰ ਜੀਉ ਏਕੋ ਜਾਤਾ ਅੰਤਰ ਨਾਮ ਸਬਦ ਪਛਾਤਾ ਜਿਸ ਤੂੰ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ
2: ਮਾਰੂ ਮਹੱਲਾ ਤੀਜਾ ਸੱਚ ਸਾ ਲਾਹੀ ਗਹਿਰ ਗੰਭੀਰ ਹੈ ਸਭ ਜਗ ਹੈ ਤਿਸ ਹੀ ਕਹਿ ਚੀਰ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੀ ਫਾਸੀ ਹੈ ਕਿਸ ਸੇਵੀ ਤੈ ਕਿਸ ਸਾ ਲਾਹੀ ਸਤਿਗੁਰ ਸੇਵੀ ਸ਼ਬਦ ਸਾ ਲਾਹੀ ਸਤਿਗੁਰ ਸੇਵੀ ਸ਼ਬਦ ਸਾ ਲਾਹੀ ਸੱਚੈ ਸ਼ਬਦ ਸਦਾ ਮਤ ਉਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨਸੈ ਤਹਿਤ ਨਾ ਲਾਗੈ ਬਾਰਾ ਕੰਚਨ ਕਾਇਆ ਗੁਰਮੁਖ ਬੂਝੈ ਜਿਸ ਅੰਤਰ ਨਾਮ ਨਿਵਾਸੀ ਹੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹਉ ਤਿਨ ਬਲਿਹਾਰੀ

ਆਪੇ ਕਰਹਿ ਕਰਾਵ ਹੈ ਸੋ ਹੋਏਗਾ, ਆਪੇ ਬਖਸ਼ ਲੈ ਸੁਖ ਪਾਏ, ਸਦ ਹੀ ਨਾਮ ਨਿਵਾਸੀ ਹੈ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸੱਚੇ ਸੇਤੀ ਵਣਜ ਵਾਪਾਰਾ, ਸੱਚ ਧਨ

ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਏ ਲਏ ਜਗ ਜੀਵਨ ਦਾਤਾ ਆਪੇ ਬਖਸੇ ਦੇ ਵਡਿਆਈ ਗੁਰਮਤ ਏਹੋ ਮਨ ਭੀਜੈ ਹੇ ਮਾਇਆ ਲਹਿਰ ਸਬਦ ਨਿਵਾਰੀ ਏਹੋ ਮਨ ਨਿਰਮਲ ਹਉਮੈ ਮਾਰੀ ਸਹਿਜੇ ਗੁਣ ਗਾਵੈ ਰੰਗ ਰਾਤਾ ਰਸਨਾ ਰਾਮ ਰਵੀਜੈ ਹੇ ਮੇਰੀ ਮੇਰੀ ਕਰਤ ਵਿਹਾਣੀ ਮਨਮੁਖ ਨਾ ਬੂਝੈ ਫਿਰੈ ਇਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਜਮ ਕਾਲ ਘੜੀ ਮੋਹਤ ਨਿਹਾਲੇ ਅਨ ਦਿਨ ਆਰਜਾ ਛੀਜੈ ਹੇ ਅੰਤਰ ਲੋਭ ਕਰੈ ਨਹੀਂ ਬੂਝੈ ਅੰਤਰ ਲੋਭ ਕਰੈ ਨਹੀਂ ਬੂਝੈ ਸਿਰ ਉੱਪਰ ਜਮ ਕਾਲ ਨਾ ਸੂਝੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੇ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨਮੁਖ ਰੋਏ ਦੁਹਾ ਸਿਰਿਆ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ਗੁਰ ਕੈ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹੈ ਮਾਇਆ ਮੋਹ ਮੈਲ ਪਤੰਗ ਨਾ ਲਾਗੈ ਗੁਰਮਤੀ ਹਰ ਨਾਮ ਭੀਜੈ ਹੇ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰ ਸਦਾ ਸੁਖ ਪਾਇਆ ਨਾਏ ਸਾਚੈ ਅੰਮ੍ਰਿਤ ਪੀਜੈ ਹੇ ਕਿਲ ਬਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੇ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸਬਦ ਵਿਚਾਰੇ ਅੰਤਰ ਸਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੇ ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵਹਿ ਜਮ ਨਾ ਛੋਡੈ ਬਹੁ ਕਰਮ ਕਮਾਵਹਿ ਸਤਿਗੁਰ ਭੇਟੈ ਤਾ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੇ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਭੀਜੈ ਹੇ ਬ੍ਰਹਮਾ ਬਿਸਨ ਮਹੇਸ਼ ਵਿਚਾਰੀ ਬ੍ਰਹਮਾ ਬਿਸਨ ਮਹੇਸ਼ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨ ਦਿਨ ਨਾਮ ਰਵੀਜੈ ਹੇ ਵੇਦ ਪੜ੍ਹੈ ਹਰ ਨਾਮ ਨਾ ਬੂਝੈ ਮਾਇਆ ਕਾਰਨ ਪੜ ਪੜ ਲੂਝੈ ਅੰਤਰ ਮੈਲ ਅਗਿਆਨੀ ਅੰਧਾ ਕਿਉ ਕਰ ਦੁੱਤਰ ਤ੍ਰੀਜੈ ਹੇ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਭੀਜੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਵੇਦ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੇ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸੱਚ ਰਵੀਜੈ ਹੇ ਮਾਰੂ ਮਹੱਲਾ ਤੀਜਾ ਸੱਚੈ ਸੱਚਾ ਤਖਤ ਰਚਾਇਆ ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ ਸਾਧ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੇ ਸੱਚਾ ਸੌਦਾ

ਲਾਗੇ ਅੰਤਰ ਸ਼ਬਦ ਮਸਤਕ ਵਡਭਾਗੇ ਸੱਚੇ ਸ਼ਬਦ ਸਦਾ ਗੁਣ ਗਾਵ ਹੈ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾ ਲਾਹੀ ਏਕੋ ਵੇਖਾ ਦੂਜਾ ਨਾਹੀ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾ ਤੁਦ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਸੱਚੇ ਕੀ ਸਭ ਸੱਚੀ ਕਰਨੀ ਹਉਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੈ ਕਿਨ ਹੀ ਚੀਨਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉਮੈ ਤ੍ਰਿਸ਼ਨਾ ਸ਼ਬਦ ਬੁਝਾਈ ਗੁਰਮਤ ਸਦ ਹੀ ਅੰਤਰ ਸੀਤਲ ਹਉਮੈ ਮਾਰ ਨਿਵਾਰੀ ਹੈ ਸੱਚ ਲੱਗੇ ਤਿੰਨ ਸਭ ਕਿਛ ਭਾਵੈ ਸੱਚੇ ਸ਼ਬਦੇ ਸੱਚ ਸੁਹਾਵੈ ਐਥੈ ਸਾਚੇ ਸੇ ਦਰ ਸਾਚੇ ਨਦਰੀ ਨਦਰ ਸੁਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁੱਖ ਸਬਾਇਆ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ ਸਾਚਾ ਸ਼ਬਦ ਜਿਨ੍ਹਾਂ ਮਨ ਭਾਇਆ ਪੂਰਬ ਲਿਖਿਆ ਤਿਨੀ ਕਮਾਇਆ ਸੱਚੋ ਸੇਵਹਿ ਸੱਚ ਧਿਆਵਹਿ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅਨ ਦਿਨ ਸੂਖ ਸਹਿਜ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਵਾ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਆਪੇ ਭਾਣੇ ਆਪ ਮਿਲਾਏ ਸਤਿਗੁਰ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ ਹੈ ਹਉਮੈ ਮੇਰਾ ਦੂਜਾ ਭਾਇਆ ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵ ਹੈ ਸਾਚੈ ਦੁਖ ਨਿਵਾਰੀ ਹੈ ਜਾ ਤੂੰ ਦੇਹ ਸਦਾ ਸੁਖ ਪਾਏ ਸਾਚੈ ਸ਼ਬਦੇ ਸਾਚ ਕਮਾਏ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖੈ ਹੁਕਮ ਚਲਾਏ।

0: ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਪ੍ਰੇਮ ਉਤਸ਼ਾਹ ਨਾਲ ਆਪ ਜੀ ਹਾਜ਼ਰੀਆਂ ਪਾ ਰਹੇ ਹੋ। ਕੇਵਲ ਕੁਝ ਹੀ ਦਿਨ ਸਾਡੇ ਕੋਲ ਹੋਰ ਬਾਕੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਇਸੇ ਤਰ੍ਹਾਂ ਆਪ ਦੀਆਂ ਨੇ ਪਰਿਵਾਰਾਂ ਸਮੇਤ ਦਰਸ਼ਨ ਦੀਦਾਰ ਬਖਸ਼ਿਸ਼ ਕਰਨੇ। ਦੁਬਾਰਾ ਇੱਕ ਵਾਰ ਯਾਦ ਕਰਵਾ ਦਿਆਂ, 15 ਅਗਸਤ ਵਾਲੇ ਦਿਨ ਜਿਹੜੀਆਂ ਸੰਗਤਾਂ ਇੱਥੇ ਸੰਥਿਆ ਕਰਦੀਆਂ ਨੇ ਅਤੇ ਔਨਲਾਈਨ ਘਰਾਂ ਵਿੱਚ ਵੀ ਸੰਥਿਆ ਕਰਦੀਆਂ ਨੇ, ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 15 ਅਤੇ 16 ਜਿਹੜੇ ਘਰਾਂ ਵਿੱਚ ਸੰਥਿਆ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਦੋਨੋਂ ਦਿਨ ਆਉਣਾ ਤੁਹਾਡੇ ਵਾਸਤੇ ਲਾਜ਼ਮੀ ਹੋਵੇਗਾ। 40 ਛੁੱਟੀਆਂ ਦਿੱਤੀਆਂ ਗਈਆਂ ਨੇ, 39, ਇੱਕ ਦਿਨ ਮੱਧ ਵਾਲਾ ਅਤੇ 2 ਦਿਨ 15 ਅਤੇ 16 ਭੋਗ ਵਾਲੇ। ਇਹ ਸਿਰਫ 3 ਦਿਨ ਤੁਹਾਨੂੰ ਆਉਣਾ ਪਵੇਗਾ। ਸੋ ਜਿਹੜੇ ਮੱਧ ਵਾਲੇ ਦਿਨ ਵੀ ਨਹੀਂ ਆਏ, 15 ਅਤੇ 16 ਨੂੰ ਦੋਨੋਂ ਦਿਨ ਤੁਸੀਂ ਜ਼ਰੂਰ ਆਉਣਾ ਹੈ, ਕਿਉਂਕਿ 15 ਤੋਂ ਬਾਅਦ ਮੈਂ ਹੁਣੇ ਬੇਨਤੀ ਕਰਦਿਆਂ ਫਿਰ ਸਰਟੀਫਿਕੇਟ ਨਹੀਂ ਦਿੱਤੇ ਜਾਣਗੇ ਅਤੇ ਕੁਝ ਨਾ ਕੁਝ ਵਿੱਚੋਂ ਪੁੱਛ ਕੇ ਫਿਰ ਸਰਟੀਫਿਕੇਟ ਦਿੱਤਾ ਜਾਏਗਾ। ਇਹ ਨਹੀਂ ਕਿ ਇੱਦਾਂ ਹੀ ਸਾਰਿਆਂ ਨੂੰ ਸਰਟੀਫਿਕੇਟ ਵੰਡ ਦਿੱਤੇ ਜਾਣਗੇ, ਭਾਵੇਂ ਸੰਥਿਆ ਕੀਤੀ ਹੋਵੇ ਨਾ ਕੀਤੀ ਹੋਵੇ, ਬਿਨਾਂ ਕੋਈ ਆ ਕੇ ਕਹਿ ਦੇਵੇ, ਵਿੱਚੋਂ ਕੁਝ ਨਾ ਕੁਝ ਪੁੱਛ ਕੇ ਫਿਰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਘਰਾਂ ਵਿੱਚ ਸੁਣਨ ਵਾਲੀ ਸੰਗਤ ਦੇ ਵੀ ਕਿ 15 ਅਤੇ 16 ਦੋਨੋਂ ਦਿਨ ਤੁਸੀਂ ਆਉਣਾ ਹੈ, 15 ਤਰੀਕ ਨੂੰ ਸਰਟੀਫਿਕੇਟ ਲੈਣ ਵਾਸਤੇ ਅਤੇ 16 ਤਰੀਕ ਨੂੰ ਫਿਰ ਸੰਪੂਰਨਤਾ ਵਾਲਾ ਦਿਨ ਹੈ, ਉਸ ਦਿਨ ਆਪ ਦੀਆਂ ਨੇ ਪਰਿਵਾਰਾਂ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਣਾ ਤਾਂ ਕਿ ਪੂਰੇ ਖਾਲਸਾ ਜਾਹੋ ਜਲਾਲ ਦੇ ਨਾਲ ਇਹਨਾਂ ਮਹਾਨ ਸਮਾਗਮਾਂ ਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੰਪੂਰਨਤਾ ਕੀਤੀ ਜਾਵੇ। ਆਪ ਦੀ ਸੰਗਤਾਂ ਦਾ ਹਾਰਦਿਕ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਜ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈ ਆ।

ਵਸਾਵੇ ਸਦਾ ਸਿਫਤ ਸਾਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ

ਖਤਮ ਤੋਂ ਉਪਰੰਤ ਪਾਠ ਬੋਧ ਸਮਾਗਮ ਦੌਰਾਨ ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਅਤੇ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ, ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭਾਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਜਿਉਣ ਦਾ ਬਲ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋ ਡਲ ਗੁਰ ਸੇਵੀ ਐਨ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭਾਪਣਾ ਮੰਤਨ ਪਏ ਅਰੋਗਾ ਕੋਟ ਬਿਘਨ ਲਾਥੇ ਪ੍ਰਸੰਨਾ

0: ਗੁਰੂ ਨਾਨਕ ਕੀ ਵਡਿਆਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਘਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵਨ ਬਿਰਤੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾ ਉਹਨਾਂ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਆਉ ਖੁਦ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲਈਏ ਤੈਂ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤ ਬੋ ਚਿਤ ਬਨੀ, ਉਤਮ ਕਰੋ ਉਠ ਨੀਤ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਹੋਈ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਓਮ ਵਾਰੀ ਜਿਤ ਸੋਹਿਲਾ ਸਦਾ ਸੁਖ।

ਗੁਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸਜਣ ਅਸੀਸੜਿਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ

ਹੋਈ ਰਹਾਉ। ਵਿਸ਼ਵੇ ਚਸੀਆਂ ਘੜੀਆਂ ਪਹਿਰਾਂ, ਤਿੱਤੀ ਵਾਰੀ ਮਾਹ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਦੇ ਕੇ ਕੀਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਾਨੈ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਮਰੂ ਕਰੇ। ਸਗਲ ਬੁਨਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ। ਸਹਿਸ ਤਾਵ ਨੈਨ ਨਨ, ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੇ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਾਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੇ ਸੋਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਦਨ ਮੋਹੇ ਆਈ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੁੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕਾਂਡ ਬ੍ਰਹਿਮੰਡਾ ਹੈ। ਆਮ ਗਰੀਬ ਮਿਸ

ਤੀਹਾਂ ਖਾੜ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

0: زندگی منو پاوه کاری کنی کارم لبنه حالا جاوتم تشهری گروه با مسینگی منو پاوه گاتی که برابنی آلیا بشی دا سنگانو منو پاوه
1: ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ਮਾਰੇ ਨਰੰਗਾ ਤੜਗੜਾ ਰਿੰਗ ਖਿੱਚਿਆ ਹੰਕਾਰਾ ਧਰਤੀ ਪੈ ਗਿਆ ਹਲਕਲਾ ਸੋਡੇ ਕਰਵਾਰਾ ਸੀ ਦਿਨ ਕਲੇਸ਼ ਮੇ ਕਬਿਓ ਸਾਹਿਬ ਸੰਸਾਰਾ ਰਾਜੇ ਸਾਹਿਬ ਜੀਦੜੇ ਸਭ ਉਹ ਸੀ ਸਾਰੇ ਸੱਤੇ ਸਾਰ ਗੁਰਬਾਜ ਕੋਨੀ ਪੇ ਕੱਟ ਨਾਰਾ ਮੀਣੀਏ ਮਸੰਦੀਏ ਨੜੀ ਕੁੜੀ ਵਾਰ ਕੀ ਸਭ ਉਠਾਏ ਕੇ ਸੁਰਗ ਦੇ ਅਸਲੋ ਪਾਟਾ।

पंथ की राज करेगा झूलते निशान रहे।

जिन विन दंता जग खाया मन मुख खादे गुरमुख उबरे।

ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਮਨ ਮੁਖਾ ਸਾਧਨਾ ਪਾਇਆ, ਜਿਉ ਕਸ ਤੂਰੀ ਮਿਰਗ ਨਾ ਜਾਣੈ।

ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਾਣ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ

ਵਾਹਿਗੁਰੂ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ

ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵ ਹੈ। ਸਚੋ ਧਿਆਵਹਿ ਜਾਤ ਉਦ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੈ। ਅਣਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੇਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਜਿਨ ਵਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ

ਮੁਖ ਨਦਰੀ ਆਇਆ ਧੰਦਾ ਕਰਤਿਆ ਨਿਹ ਫਲ ਜਨਮ ਗਵਾਇਆ।

मन मुखा साधना पाया ज्यों कस तुरी मिर्ग ना जाने।

ਗੁਰਮੁਖ ਵਿਰਲੇ ਸੋਝੀ ਪਈ ਤਿੰਨਾ ਅੰਦਰ ਬ੍ਰਹਮ ਦੇਖਾਇਆ ਤਨ ਮਨ ਸੀਤਲ ਹੋਇਆ।

ਉੱਥੇ ਸੱਚ ਹੀ ਸੱਚ ਨਿਬੜੇ ਚੁਣ ਵਕੜੇ ਜਜਮਾਲਿਆ ਹਾਓ ਨਾ ਪਨ ਕੁੜਿਆ ਮੋਕਾਲੇ ਦੋ ਜਗ ਚਾਲਿਆ ਤੇਰੇ ਨਾਇ ਤੇ ਜਿੰਗੇ ਹਾਰ ਗਏ ਸੀ ਠੱਗਣ ਵਾਲਿਆ।

ਔੜੀ ਨਦਗਰੇ ਜੇ ਆਪਣੀ ਤਾਂ ਨਦੀ ਸਤਿਗੁਰੂ ਪਾਇਆ, ਇਹੋ ਜਿਉ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਦੇ ਵਰਦਾਤਾ ਕੋ ਨੀ ਸਭ ਸੁਣੀ ਲੋਕ ਸਭਾਇਆ, ਸਤਿਗੁਰੂ ਮਿਲੇ ਸੱਚ।

ਸਿਰ ਉੱਡ ਉੱਡਰਾਵਾਂ ਚੱਟ ਪਾਈ ਵੇਖੇ ਰੋਗ ਸਿਰ ਜਾ ਰੁਕਿਆ ਕਰਨ ਪੂਰੇ ਤਾਓ ਲਾਭ ਚੜਕੀ ਨਾਲ ਗਾਵਨ ਗੋਪੀਆਂ ਗਵਨ ਕਾਨ ਗਵਸਤ।

ਪੌੜੀ ਬਿਨ ਸਤਿਗੁਰ ਰੁਕੇ ਨਾ ਨਾ ਪਾਇਆ, ਬਿਨ ਸਤਿਗੁਰ ਰੁਕੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰੂ ਜੇ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਜਿਸ

0: ਗੁਰੂ ਨਾਨਕ ਮੁਖਤ ਕਿਰਪਾਏ ਪੋੜੀ।
1: ਸਤਿਗੁਰੂ ਬਿਟੋ ਅਰਜ ਮਿਲੇ ਕਿਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਅਨਿਤ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ। ਸਤ

ਔੜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਕਿਤਾ ਪਾਈਏ ਆਪਣਾ ਤਾਂ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦਿਲ ਮਿਦਨ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀ।

ਸਭ ਹੋਈ ਛਿੰਝ ਇਕੱਠੀ ਆ, ਦਈਓ ਬੈਠਾ ਵੇਖੈ ਆਪ ਜੀਉ, ਵਾਤ ਵਜਨ ਟਮਕ ਭੇਰੀ ਆ, ਮਲ ਲਥੇ ਲੈਦੇ ਫੇਰੀ ਆ, ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਇਆ।

ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ।

ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਇਹ ਮਨੁੱਖਾ ਜੂਨ, ਜਿੱਥੇ 84 ਲੱਖ ਜੂਨਾਂ ਵਿੱਚੋਂ ਉੱਤਮ ਦਰਸਾਈ ਹੈ, ਔਰ ਇਸ ਦੇਹੀ ਦੀ ਸਫਲਤਾ ਪੂਰਨ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਕੇ ਹੁੰਦੀ ਹੈ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ। ਔਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ ਉਹਨਾਂ ਗੁਰਸਿੱਖਾਂ ਦੇ ਵੱਡੇ ਭਾਗ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਨੇ, ਉਹਨਾਂ ਦਾ ਸੀਸ ਵੀ ਭਲਾ ਪਾਵਨ ਹੈ, ਪਵਿੱਤਰ ਹੈ। ਸੋ ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਆਂ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ।

साहिब जी सलोक हाथ कलम अगम मस्तक लिखावती बावन अखरी पावन बाणी की कथा चल रही है और पिछले दवाना दे विच 54 सलोक सरवण कीते ने। अगे 55वें सलोक दे अंदर 55 नंबर सलोक दे अंदर सतगुरु बख्शिश करदे ने कि वह अकाल पुरख परमात्मा वाहिगुरु अगम तो भाव जो जीव दे मन की पहुंच तो परे है, क्योंकि वो परमात्मा वाहिगुरु मन करके जे को सोचे जां ये सोचे कि मैं चल के उदे तक पहुंच जावा, वो तिना गुणा तो परे होण करके माइकी आकारां दे विच नहीं आउंदा। इस करके वो जीव दी पहुंच तो परे है, इस करके उसनूं अगम लिखिया है। पर उस दी प्राप्ति नाल ही ये दसिया है सतगुर प्रसाद, सतगुरां दी कृपा द्वारा जदों सतगुरु सोझी बख्शदे हन, सतगुरां दे दित्ती हुई मत अनुसार जदों जीव चलदा है फिर ही इस नूं सोझी आउंदी है। और जिस परमात्मा दी पाल दे वास्ते वड्डे वड्डे जोगी सिद्ध आदक जंगलां दे विच पहाड़ां दे विच उन्हूं लभ रहे सन, पूरन सतगुरां ने कृपा कीती है, गुर घर ही माहे दिखाया था। इस करके जीवन विच पूरे सतगुरु दी शरण लैण दी लोड़ है। ऐसी कृपा गुरु ने कीती है कि ना ते परिवार छड्डण दी लोड़ पई, ना आप दी किरत छड्डण दी लोड़ है। संसार दे विच रहिंदिया होया, घर परिवार दे विच रहिंदिया होया, पूरे गुरां ने कृपा कीती है और उन्हां दे उपदेश सदका हिरदे घर विचों ब्रह्म दिखा दिता। ऐसी कृपा सतगुरु ही करदे हन। और जे जीव सोचे कि मैं बुद्धि नाल या हत्थां पैरां दे नाल कोई इस तरीके दे ढंग दे नाल मैं उहदे तक पहुँच कर सकां, सतगुरु कहिंदे नहीं, वह परमात्मा अगम है। गम तो भाव हुंदा गमता, ते गमता तो भाव हुंदा किसी चीज़ की गमता करनी कि आपां पैरां नाल चल के पहुँच जाने हैं, सुन करके उन्हूं समझ लैने हैं, मन करके उहदी पहुँच कर लैने हैं, पर उस दी प्राप्ति काल ना मिलियो, सेव ना मिलियो, मिलियो आए अचिंता। इस करके वह परमात्मा अगम है। और जेड़े जीवां दे मस्तक दे उपर लेख लिखे हुए ने, वह लेख लिखण वाली जेड़ी कलम है वह अकाल पुरख परमात्मा वाहिगुरु तुहाडे हाथ है। हाथ कलम अगम मस्तक लिखावती, तुहाडे हाथ दे विच ओह कलम है जिस कलम द्वारा जीव दे मथे दे उत्ते लेख लिखे जांदे ने। और इस सारे संसार दा विश्व दा राजा रूप परमात्मा है। ते आपां जानदे हां कि जे किसे देश दा राजा जिहड़ी लिखत लिख दिंदा है ਉਹ ਫਿਰ ਦੂਜਿਆਂ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਉਸ ਲਿਖਤ ਨੂੰ ਕੋਈ ਬਦਲ ਸਕੇ। ਇਸੇ ਤਰ੍ਹਾਂ ਤੁਮ ਹੋ ਸਭ ਰਾਜਨ ਕੇ ਰਾਜਾ, ਸਾਰੀ ਸ੍ਰਿਸ਼ਟੀ ਦਾ ਰਾਜਾ ਪਰਮਾਤਮਾ ਤੂੰ ਆਪ ਹੀ ਹੈ। ਔਰ ਸਾਰਿਆਂ ਦੇ ਮੱਥੇ ਦੇ ਉੱਤੇ ਲੇਖ ਲਿਖਣ ਵਾਲਾ ਵੀ ਤੂੰ ਆਪ ਹੈ। ਬਾਣੀ ਦੇ ਵਿੱਚ ਇਹ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ, ਲੇਖ ਨਾ ਮਿਟਈ ਹੇ ਸਖੀ
ਜੋ ਲਿਖਿਆ ਕਰਤਾਰ। ਜਿਹੜਾ ਲੇਖ ਕਰਤਾਰ ਨੇ ਲਿਖ ਦਿੱਤਾ ਹੈ ਉਹ ਕਿਸੇ ਵਿੱਚ ਵੀ ਤਾਕਤ ਨਹੀਂ ਕਿ ਇਸ ਲੇਖ ਨੂੰ ਕੋਈ ਮੇਟ ਸਕੇ। ਪਰ ਇਹ ਲੇਖ ਉਹ ਪਰਮਾਤਮਾ ਕਾਲ ਪੁਰਖ ਨੇ ਕਿਸੇ ਦੇ ਨਾਲ ਦਵੈਸ਼ ਵਸ ਹੋ ਕੇ ਈਰਖਾ ਵਸ ਹੋ ਕੇ ਨਹੀਂ ਲਿਖੇ। ਇਹ ਸਾਰੇ ਲਿਖੇ ਹੋਏ ਲੇਖ ਜੀਵ ਦੇ ਕਰਮਾਂ ਨੂੰ ਸਾਰ ਹਨ। ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਹੈ ਕਿ ਜੀਵ ਜਿੱਦਾਂ ਦੇ ਕਰਮ ਕਰਦਾ ਹੈ ਉਦਾਂ ਦਾ ਹੀ ਫਲ ਉਹ ਜੀਵ ਨੂੰ ਮਿਲ ਜਾਂਦਾ ਹੈ। ਇਸੇ ਕਰਕੇ ਮਨੁੱਖਾ ਜੂਨ ਕਰਮ ਜੂਨ ਮੰਨੀ ਹੈ ਔਰ ਬਾਕੀ ਜਿਹੜੀਆਂ ਨੇ 83,99,99 ਜੂਨਾਂ ਦਾ ਜ਼ਿਕਰ ਆਉਂਦਾ ਹੈ ਕਿ ਉਹ ਫਲ ਜੂਨ ਹੈ। ਜਿੱਦਾਂ ਦੇ ਜੀਵ ਨੇ ਕਰਮ ਕੀਤੇ ਨੇ ਉਦਾਂ ਦੇ ਫਲ ਉਹਨਾਂ ਜੂਨਾਂ ਦੇ ਵਿੱਚ ਭੋਗ ਰਿਹਾ ਹੈ। ਇਸੇ ਕਰਕੇ ਕਰਮਾਂ ਕਰਕੇ ਜੀਵ ਪਰਮਾਤਮਾ ਦੇ ਨੇੜੇ ਹੈ ਔਰ ਕੀਤੇ ਹੋਏ ਕਰਮਾਂ ਅਨੁਸਾਰ ਹੀ ਪਰਮਾਤਮਾ ਤੋਂ ਦੂਰੀ ਬਣਦੀ ਹੈ। ਇਹ ਬਚਨ ਤੁਸੀਂ ਅੰਮ੍ਰਿਤ ਵੇਲੇ ਪੜ੍ਹਿਆ ਹੈ ਜਪਜੀ ਸਾਹਿਬ ਦੇ ਵਿੱਚ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਇਹਦੇ ਵਿੱਚ ਹੁਣ ਦੋਸ਼ ਕਿਸੇ ਹੋਰ ਦਾ ਨਹੀਂ, ਕਿਉਂਕਿ ਚੰਗੇ ਕਰਮ ਦਾ ਫਲ ਚੰਗਾ ਹੈ, ਮਾੜੇ ਕਰਮ ਦਾ ਫਲ ਮਾੜਾ ਹੈ। ਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਸੋਈ ਕੰਮ ਕਮਾਏ ਜਿੱਤ ਮੁੱਖ ਉਜਲਾ। ਬਾਣੀ ਨੇ ਸਾਨੂੰ ਚੰਗਾ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿ ਕਰਮ ਉਹ ਕਰ ਜਿਹਦੇ ਨਾਲ ਤੇਰਾ ਇਸ ਲੋਕ ਵਿੱਚ ਵੀ ਮੁੱਖ ਉਜਲਾ ਹੋਵੇ ਪਰ ਲੋਕ ਵਿੱਚ ਵੀ ਤੇਰਾ ਮੁੱਖ ਉਜਲਾ ਹੋਵੇ। ਕਿਉਂਕਿ ਕਈ ਵਾਰੀ ਮਨੁੱਖ ਤਾਂ ਉਹੀ ਹੁੰਦਾ ਹੈ ਪਰ ਜੇ ਉਸ ਪਾਸੋਂ ਕਰਮ ਮਾੜਾ ਹੋਵੇ ਤਾਂ ਸਾਰੇ ਲੋਕ ਉਹਨੂੰ ਕਿੰਨਾ ਬੁਰਾ ਕਹਿੰਦੇ ਨੇ, ਨਫ਼ਰਤ ਕਰਨ ਲੱਗ ਪੈਂਦੇ ਨੇ। ਹੁਣ ਹੈ ਤਾਂ ਮਨੁੱਖ ਉਹੀ ਹੈ, ਕਰਮ ਚੰਗਾ ਕਰੇ ਤਾਂ ਸਾਰੇ ਲੋਕ ਉਹਨੂੰ ਸਲਾਉਂਦੇ ਹਨ। ਕਈ ਵਾਰ ਆਪਾਂ ਸੁਣਦੇ ਹਾਂ ਕਿ ਫਲਾਣੇ ਮਨੁੱਖ ਨੇ ਬੜੇ ਚੰਗੇ ਕਰਮ ਕੀਤੇ ਨੇ, ਬੜਾ ਪਰਉਪਕਾਰ ਕੀਤਾ ਸੰਸਾਰ ਦੇ ਅੰਦਰ, ਪਰ ਜੇ ਉਹਦਾ ਕੇਵਲ ਨਾਮ ਸੁਣਿਆ ਹੋਵੇ

ਸਾਰਿਆਂ ਦੀ ਫਰਿਆਦ ਸੁਣਦਾ ਹੈ। ਔਰ ਜੇ ਬੰਦਾ ਮਾੜੇ ਕਰਮ ਕਰਦਾ ਹੈ, ਦੁੱਖ ਦਿੰਦਾ, ਬੇਈਮਾਨੀਆਂ, ਠੱਗੀਆਂ, ਹੇਰਾ ਫੇਰੀਆਂ, ਜਦੋਂ ਦਾਅ ਲੱਗਦਾ ਦੂਜੇ ਦਾ ਹੱਕ ਮਾਰਨ ਦੀ ਕਰਦਾ, ਉਹਨੂੰ ਤਾਂ ਲੋਕ ਕਹਿਣਗੇ ਤੇ ਤਾਂ ਜੀ ਦੈਂਤ ਬੁੱਧੀ ਹੈ। ਗੁਰੂ ਕਲਗੀਧਰ ਜੀ ਦੇ ਬਚਨ ਹਨ, ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਹਨੇ ਸਾਧੂਆਂ ਵਾਲੇ ਚੰਗੇ ਕਰਮ ਕੀਤੇ, ਸ਼੍ਰੇਸ਼ਟ ਕਰਮ ਕੀਤੇ ਨੇ, ਉਹਨੂੰ ਸੰਸਾਰ ਦੇ ਵਿੱਚ ਦੇਵਤੇ ਦੀ ਉਪਾਧੀ ਮਿਲਦੀ ਹੈ। ਜਿਨ ਮਾਨਸ ਤੇ ਦੇਵਤੇ ਕੀਏ। ਤੇ ਗੁਰੂ ਸਾਹਿਬ ਵੀ ਐਸੀ ਕਿਰਪਾ ਕਰਦੇ ਨੇ, ਮਨੁੱਖਾ ਸਰੀਰ ਤਾਂ ਸਾਰੇ ਲੈ ਕੇ ਆਏ ਨੇ, ਪਰ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਚੰਗਾ ਕਰਮ ਕਰਨ ਦੇ ਲਈ ਪ੍ਰੇਰਨਾ ਦਿੱਤੀ ਹੈ। ਔਰ ਸਿੱਖ ਵਰਗੇ ਕਰਮ ਸੰਸਾਰ ਦੇ ਵਿੱਚ ਹੋਰ ਕਿਸ ਨੇ ਕਰਨੇ ਨੇ? ਕਿਉਂਕਿ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਬੰਦਾ ਜਿੱਦਾਂ ਦਾ ਕੋਈ ਅੱਗੋਂ ਮਨੁੱਖ ਹੋਵੇ, ਉਦਾਂ ਦਾ ਉਹਦੇ ਨਾਲ ਵਿਵਹਾਰ ਕਰਦਾ ਹੈ। ਪਰ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਜਿਹਦੇ ਹਿੱਸੇ ਸੰਸਾਰ ਦੀ ਸੇਵਾ ਆਈ ਹੈ, ਵਿੱਚ ਦੁਨੀਆਂ ਸੇਵ ਕਮਾਈ ਹੈ, ਤਾਂ ਦਰਗਾਹ ਹੈ ਬੈਸਣ ਪਾਈ ਹੈ। ਇਹ ਸਿਧਾਂਤ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਮਿਲਿਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਸਿਧਾਂਤ ਹਰ ਇੱਕ ਕੋਲ ਨਹੀਂ ਹੈ, ਇਸੇ ਕਰਕੇ ਮਨੁੱਖ ਦੇ ਅੰਦਰ ਵੈਰ ਭਾਵਨਾ ਬਣੀ ਹੋਈ। ਪਰ ਤੁਸੀਂ ਗੁਰਸਿੱਖਾਂ ਦੇ ਕਰਤੱਵ ਦੇਖੋ ਕਿ ਜਿਨ੍ਹਾਂ ਨੇ ਉਹਨਾਂ ਨਾਲ ਬੁਰਾ ਵੀ ਕੀਤਾ, ਪਰ ਜਿੱਦਣ ਉਹਨਾਂ ਦੇ ਉੱਤੇ ਬਿਪਤਾ ਆਈ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਉਹਨਾਂ ਦਾ ਵੀ ਭਲਾ ਕੀਤਾ। ਇਹ ਕੇਵਲ ਕਰਮ ਦੇਵਤਿਆਂ ਵਾਲਾ ਗੁਰੂ ਕਲਗੀਧਰ ਜੀ ਦੇ ਬਚਨ ਨੇ, ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਸੰਸਾਰ ਦੇ ਵਿੱਚ ਉਹਨੂੰ ਸਾਰੇ ਦੇਵਤਾ ਕਹਿੰਦੇ ਨੇ। ਲੱਖ ਯਤਨ ਕੀਤੇ ਹਕੂਮਤਾਂ ਨੇ ਸਿੱਖਾਂ ਨੂੰ ਇਹਨਾਂ ਦੇ ਕੇਂਦਰੀ ਅਸਥਾਨ ਖਤਮ ਕੀਤੇ ਜਾਣ, ਪਰ ਉਹ ਹਕੂਮਤਾਂ ਇਸ ਸੰਸਾਰ ਤੋਂ ਹੋ ਗੁਜ਼ਰੀਆਂ। ਗੁਰੂ ਕੇ ਸਿੱਖਾਂ ਦੀ ਉਪਮਾ ਉਸੇ ਤਰ੍ਹਾਂ ਬਰਕਰਾਰ ਹੈ, ਔਰ ਰਹਿੰਦੀ ਦੁਨੀਆਂ ਤੱਕ ਰਹਿਣੀ ਹੈ। ਨਾਮ ਦੇਵਤਾ ਜਗਤ ਕਹਾਵੈ, ਕੋ ਕਰਮ ਕਰਮ ਜਗ ਮੈਂ ਕਰਈ, ਨਾਮ ਅਸੁਰ ਤਿਹ ਕੋ ਸਭ ਧਰਹੀ। ਪਰ ਜਿਹੜਾ ਮਾੜਾ ਕਰਮ ਕਰਦਾ ਹੈ ਨਾ, ਗੁਰੂ ਕਲਗੀਧਰ ਜੀ ਕਹਿੰਦੇ ਨੇ ਕਿ ਉਹਨੂੰ ਲੋਕ ਕਹਿੰਦੇ ਨੇ ਅਸੁਰ ਦੈਂਤ ਹੈ। ਹੁਣ ਇਸ ਤਰ੍ਹਾਂ ਦਾ ਦੈਂਤ ਤਾਂ ਨਹੀਂ ਕਿ ਜਿਹੜੇ ਦੋ ਸਿੰਘ ਹੋਣ, ਦੰਦ ਬਾਹਰ ਨਿਕਲੇ ਹੋਣ, ਉਹਨੂੰ ਕਹੀਏ ਦੈਂਤ ਹੈ। ਕਰਮ ਹੀ ਉਹਨੇ ਇੰਨੇ ਮਾੜੇ ਕੀਤੇ ਨੇ। ਕਹਿੰਦੇ ਤੂੰ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਆਇਆ ਮਨੁੱਖਾ ਜਨਮ ਲੈ ਕੇ ਹੈ, ਪਰ ਕਰਮ ਤੇਰੇ ਪਸ਼ੂਆਂ ਵਾਲੇ ਨੇ। ਇਸ ਕਰਕੇ ਜਿੱਦਾਂ ਦਾ ਮਨੁੱਖ ਕਰਮ ਕਰਦਾ ਹੈ, ਉਦਾਂ ਦਾ ਉਹਨੂੰ ਫਲ ਮਿਲ ਜਾਂਦਾ ਹੈ। ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਹੈ ਕਿ ਜੇ ਕਰਮ ਮਾੜਾ ਕਰ ਰਿਹਾ ਨਾ, ਤਾਂ ਆਸ ਇਹ ਰੱਖ ਕਿ ਜਿਹੜਾ ਮੈਂ ਬੀਜ ਬੀਜਣ ਲੱਗਾ, ਇਹਦਾ ਮੈਨੂੰ ਫਲ ਮਿਲਣਾ ਹੀ ਮਿਲਣਾ ਹੈ। ਕਿਉਂਕਿ ਕਰਮ ਤਾਂ ਬੀਜ ਮੰਨਿਆ ਹੈ, ਔਰ ਬੀਜ ਧਰਤੀ ਵਿੱਚ ਬੋ ਦਿੱਤਾ ਜਾਵੇ ਤਾਂ ਫਿਰ ਉਹ ਬੋਏ ਹੋਏ ਬੀਜ ਅਨੁਸਾਰ ਹੀ ਜਿਹੜਾ ਹੈ ਉਹ ਰੁੱਖ ਬਣਦਾ ਹੈ। ਇਸ ਕਰਕੇ ਭਗਤ ਫਰੀਦ ਸਾਹਿਬ ਜੀ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਲੋੜੈ ਦਾਖ ਬਜੌਰੀਆਂ, ਕੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਬੀਜੀ ਕੱਕਰ ਹੈ ਤੇ ਦਾਖਾਂ ਦੀ ਇੱਛਾ ਮਤ ਰੱਖ। ਕਰਮ ਮਾੜੇ ਕਰ ਰਿਹਾ, ਆਸ ਬਹੁਤ ਚੰਗੀ ਰੱਖੀ ਹੈ ਕਿ ਮੈਨੂੰ ਬਹੁਤ ਚੰਗਾ ਫਲ ਮਿਲੇ। ਜੇ ਬੀਜੀ ਕੱਕਰ ਹੈ ਨਾ, ਦੂਜਿਆਂ ਲਈ ਕੰਡੇ ਬੋਏ ਨੇ, ਤੇਰੇ ਲਈ ਕੰਡੇ ਹੀ ਜੀਵਨ ਵਿੱਚ ਮਿਲਣੇ ਨੇ। ਬੀਜੈ ਲੋੜੈ ਦਾਖ ਬਜੌਰੀਆਂ, ਕੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਕੱਤ ਉਨ ਰਿਹਾ ਹੈ ਤੇ ਰੇਸ਼ਮ ਦੀ ਭਾਲ ਮਤ ਕਰ। ਪਰ ਜੀਵ ਦਾ ਸੁਭਾਅ ਇਹੋ ਜਿਹਾ ਬਣਿਆ ਹੋਇਆ, ਕਰਮ ਭਾਵੇਂ ਮਾੜੇ ਕਰੇ, ਪਰ ਜੇ ਕਿਤੇ ਕਰਮਾਂ ਦਾ ਫਲ ਮਿਲਦਾ ਹੈ ਨਾ, ਤੇ ਫਿਰ ਦੋਸ਼ ਰੱਬ ਨੂੰ ਦਿੰਦਾ ਹੈ। ਕਿਉਂਕਿ ਕੀਤੇ ਹੋ ਕਰਮਾਂ ਅਨੁਸਾਰ ਲੇਖਾਂ ਨੂੰ ਲਿਖਣ ਵਾਲਾ ਉਹ ਕਾਲ ਪੁਰਖ ਪਰਮਾਤਮਾ ਆਪ ਹੈ। ਅੱਜ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੱਥ ਕਲਮ ਅਗਮ ਮਸਤਕ ਲੇਖਾਵਤੀ। ਜਿੱਦਾਂ ਦੇ ਕਰਮ ਜੀਵ ਕਰਦੇ ਨੇ, ਉਦਾਂ ਦੇ ਹੀ ਲੇਖ ਇਸ ਦੇ ਮੱਥੇ ਉੱਤੇ ਲਿਖੇ ਜਾਂਦੇ ਨੇ। ਪਰ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਕਿ

ਕਈ ਵਾਰੀ ਵੱਡੀਆਂ ਵੱਡੀਆਂ ਅਦਾਲਤਾਂ ਦੇ ਵਿੱਚ ਵੀ ਜੀਵ ਦੇ ਨਾਲ ਅਨਿਆਂ ਹੋ ਜਾਂਦਾ। ਕਾਰਨ, ਕਲਯੁੱਗ ਵਾਲੀ ਬਿਰਤੀ ਵਰਤ ਜਾਂਦੀ ਹੈ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਰਿਸ਼ਵਤ ਲੈ ਕੇ ਲੋਕਾਂ ਤੋਂ ਅਨਿਆਂ ਕਰਨਾ, ਗਰੀਬ ਨਾਲ ਧੱਕਾ ਕਰਨਾ। ਪਰ ਉਹ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਾਹਿਬ ਦੇ ਪਾਵਨ ਬੱਚਨ ਨੇ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢਿਆ ਜਾਂ ਜਮਾਲਿਆ, ਕਿਉਂਕਿ ਉਹ ਪਰਮਾਤਮਾ ਵਾਹਿਗੁਰੂ ਨੇ ਆਪ ਹੀ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਇਹਦੇ ਲੇਖ ਲਿਖੇ ਨੇ। ਬਾਣੀ ਨੇ ਕਰਮਾਂ ਨੂੰ ਬਲਵਾਨ ਤਾਂ ਮੰਨਿਆ ਹੈ, ਲੇਖ ਨਾ ਮਿਟਈ ਹੈ ਸਖੀ, ਨਹੀਂ ਕੋਈ ਮਿਟ ਸਕਦਾ। ਪਰਮਾਤਮਾ ਦੀ ਲਿਖੀ ਹੋਈ ਲਿਖਤ ਨੂੰ ਕਰਮ ਬਲਵਾਨ ਹੈ, ਪਰ ਇਹਨੂੰ ਬਾਣੀ ਨੇ ਅਟੁੱਟ ਜਿਹੜਾ ਹੈ ਉਹ ਨਹੀਂ ਮੰਨਿਆ। ਟੁੱਟ ਜਾਂਦਾ ਹੈ ਕਰਮ, ਪਰ ਇਹਨੂੰ ਤੋੜਨ ਵਾਲਾ, ਇਹਨੂੰ ਕਰਮ ਨੂੰ ਕੱਟਣ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਹੈ, ਜੋ ਪਰਮਾਤਮਾ ਦਾ ਸਰਗੁਣ ਸਰੂਪ ਜਾਂ ਸਤਿਗੁਰੂ ਹਨ। ਭਗਤ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਸਿੰਘ ਸਰਨ ਕੱਤ ਜਾਈਏ ਜੋ ਜੰਬੁਕ ਗ੍ਰਸ ਹੈ। ਹਾਂ, ਲਿਖੀ ਹੋਈ ਲਿਖਤ ਨੂੰ ਉਹ ਰਾਜਾ ਚਾਹੇ ਤੇ ਆਪ ਬਦਲ ਸਕਦਾ ਹੈ, ਪਰ ਹੋਰ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ। ਧੰਨ ਗੁਰੂ ਕਲਗੀਧਰ ਮਹਾਰਾਜ ਜਿਸ ਵਕਤ ਚਮਕੌਰ ਦੀ ਗੜੀ ਦਾ ਜੰਗ ਹੋਇਆ ਔਰ ਮਾਛੀਵਾੜੇ ਤੋਂ ਹੁੰਦਿਆਂ ਸਤਿਗੁਰੂ ਜੀ ਜਿਸ ਵਕਤ ਦੀਨੇ ਪਿੰਡ ਪਹੁੰਚੇ ਸਨ, ਕਿਉਂਕਿ ਦੀਨਾ ਪਿੰਡ ਕਾਂਗੜ ਚੋਂ ਵੱਖ ਹੋਇਆ, ਇੱਥੇ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਚੌਧਰੀ ਦੇ ਪੋਤਰੇ ਤਖਤਮਲ, ਸ਼ਮੀਰ ਅਤੇ ਲਖਮੀਰ, ਇਹ ਤਿੰਨੇ ਭਰਾ ਸਨ ਅਤੇ ਜੋਧ ਰਾਏ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ। ਇਹਨਾਂ ਨੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਔਰ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਰਾਏ ਜੋਧ ਦੇ ਪੋਤਰੇ ਹਾਂ, ਸਾਡੇ ਦਾਦੇ ਨੇ ਆਪ ਜੀ ਦੇ ਦਾਦਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕਰਕੇ ਬੜੀਆਂ ਖੁਸ਼ੀਆਂ ਲਈਆਂ, ਆਪ ਕਿਰਪਾ ਕਰੋ ਮਹਾਰਾਜ ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਸਤਿਗੁਰੂ ਕਲਗੀਧਰ ਜੀ ਇਹਨਾਂ ਦੀ ਬੇਨਤੀ ਨੂੰ ਮੰਨ ਕੇ ਇੱਕ ਦੇਸ਼ ਨਾਮੀ ਸਿੱਖ ਸੀ, ਜਾਤੀ ਕਰਕੇ ਤਰਖਾਣ ਲਿਖਿਆ ਹੋਇਆ, ਉਹਨੇ ਗੁਰੂ ਸਾਹਿਬ ਜੀ ਦੇ ਵਿਰਾਜਣ ਦੇ ਲਈ ਆਪਣਾ ਜਿਹੜਾ ਘਰ ਦਾ ਚੁਬਾਰਾ ਸੀ ਪਹਿਲਾਂ ਹੀ ਲਿਪੋਚ ਕੇ ਰੱਖਿਆ ਸੀ, ਸਤਿਗੁਰੂ ਜੀ ਦਾ ਉੱਥੇ ਟਿਕਾਣਾ ਕਰਵਾਇਆ। ਭਾਗ ਲੱਗੇ ਉਸ ਦੇ ਘਰ ਨੂੰ ਵੀ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਭਾਈ ਸ਼ਮੀਰ, ਬੜੀ ਭਾਵਨਾ ਦੇ ਨਾਲ ਗੁਰੂ ਕਲਗੀਧਰ ਜੀ ਦੀ ਭਾਈ ਸ਼ਮੀਰ ਨੇ ਸੇਵਾ ਕੀਤੀ ਹੈ। ਮਹਾਰਾਜ ਦੇ ਬਹੁਤ ਨੇੜੇ ਰਹਿਣਾ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਨੇ ਗੁਰ ਸੇਵਾ ਕਿੰਗ ਨਾ ਲੱਭੇ ਤੇ, ਕਿਹੜੀ ਐਸੀ ਸੰਸਾਰ ਵਿੱਚ ਵਸਤੂ ਹੈ ਦੁਰਲੱਭ ਕਿ ਜਿਹੜੀ ਗੁਰੂ ਦੀ ਸੇਵਾ ਕੀਤਿਆਂ ਆਪਾਂ ਨੂੰ ਨਾ ਮਿਲੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਕਮੀ ਆਪਣੇ ਵਿੱਚ ਦੇਖਣੀ ਚਾਹੀਦੀ, ਉਹ ਤਾਂ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ। ਭਾਈ ਸ਼ਮੀਰ ਨੇ ਗੁਰੂ ਕਲਗੀਧਰ ਜੀ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ, ਇੱਕ ਦਿਨ ਸਤਿਗੁਰੂ ਪ੍ਰਸੰਨ ਹੋਏ ਔਰ ਪ੍ਰਸੰਨ ਹੋ ਕੇ ਮਹਾਰਾਜ ਨੇ ਭਾਈ ਸ਼ਮੀਰ ਨੂੰ ਕਿਹਾ, ਸਤਿਗੁਰੂ ਕਹਿੰਦੇ ਜੋ ਤੇਰੇ ਮਨ ਦੀ ਭਾਵਨਾ ਹੈ ਤੂੰ ਮੰਗ ਲੈ, ਗੁਰੂ ਨਾਨਕ ਸਾਹਿਬ ਦੇ ਦਰ ਤੋਂ ਉਹ ਭਾਵਨਾ ਪੂਰੀ ਹੋਵੇਗੀ। ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਭਾਈ ਸ਼ਮੀਰ ਨੇ ਹੱਥ ਜੋੜ ਲਏ, ਕਿਉਂਕਿ ਜੇ ਵੱਡਾ ਰਾਜਾ ਹੋਵੇ ਤਾਂ ਮੰਗ ਵੀ ਵੱਡੀ ਰੱਖਣੀ ਚਾਹੀਦੀ ਹੈ ਨਾ, ਕਿ ਹੁਣ ਏਡਾ ਵੱਡਾ ਰਾਜਾ ਹੋਵੇ ਅਤੇ ਕੋਈ ਜਾ ਕੇ ਕਹੇ ਕਿ ਮੈਨੂੰ ਭੁੱਖ ਲੱਗੀ ਜੀ, ਪਲੇਟ ਇੱਕ ਮੈਨੂੰ ਹਲਵੇ ਦੀ ਦੇ ਦਿਓ, ਉਹ ਰਾਜੇ ਦੀ ਤੌਹੀਨ ਕਰ ਰਿਹਾ ਹੁੰਦਾ ਕਿ ਏਡਾ ਵੱਡਾ ਰਾਜਾ ਅਤੇ ਮੰਗ ਇੰਨੀ ਛੋਟੀ ਮੰਗ ਰਿਹਾ।
ਉਹ ਭਾਈ ਸ਼ਮੀਰ ਨੂੰ ਜਦੋਂ ਗੁਰੂ ਕਲਗੀਧਰ ਜੀ ਨੇ ਕਿਹਾ ਨਾ ਕਿ ਤੂੰ ਮੰਗ ਲੈ, ਭਾਈ ਸ਼ਮੀਰ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਕਿਹਾ, ਕਹਿਣ ਲੱਗਾ ਸਤਿਗੁਰੂ ਜੇ ਤਰੁੱਠੇ ਹੋ ਨਾ ਤਾਂ ਮੇਰਾ 84 ਦਾ ਗੇੜ ਹੀ ਕੱਟ ਦਿਓ, ਇਹ ਕਿਰਪਾ ਕਰੋ, ਕਿਉਂਕਿ ਵਾਰ ਵਾਰ ਇਹ ਸੰਸਾਰ ਵਿੱਚ ਆ ਕੇ ਜਨਮ ਲੈ ਕਰਕੇ ਇਹਨਾਂ ਜਨਮਾਂ ਨੂੰ ਭੋਗ ਕਰਕੇ ਜਾ ਰਹੇ ਹਾਂ। ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ। ਔਰ ਵੱਡੀ ਮੰਗ ਅਕਾਲ ਪੁਰਖ ਦਾ ਰੂਪ ਗੁਰੂ ਕਲਗੀਧਰ ਉਹਨਾਂ ਕੋਲੋਂ ਮੰਗ ਲਈ। ਸਤਿਗੁਰੂ ਕਲਗੀਧਰ ਜੀ ਨੇ ਕਿਹਾ ਭਾਈ ਸ਼ਮੀਰ ਤੂੰ ਹੋਰ ਵਸਤੂ ਮੰਗ ਲੈ ਜੋ ਤੂੰ ਚਾਹੁੰਦਾ ਸੰਸਾਰ ਦਾ ਸੁੱਖ। ਕਹਿਣ ਲੱਗਾ ਮਹਾਰਾਜ ਨਹੀਂ, ਹੁਣ ਆਪ ਕਿਰਪਾ ਕਰੋ ਅਤੇ ਮੇਰੇ ਇਹ ਬੰਧਨ ਕੱਟ ਦਿਓ। ਬੰਧਨ ਕਾਟਣ ਹਾਰ ਸੁਆਮੀ, ਜਦੋਂ ਮਹਾਰਾਜ ਨੇ ਤਿੰਨ ਵਾਰੀ ਕਿਹਾ ਤਾਂ ਭਾਈ ਸ਼ਮੀਰ ਨੇ ਇਹੋ ਦਾਤ ਮੰਗੀ ਹੈ। ਸਤਿਗੁਰੂ ਕਲਗੀਧਰ ਜੀ ਕਹਿੰਦੇ ਕੋਈ ਨਾ ਕੱਲ੍ਹ ਨੂੰ ਆਵੀ। ਘਰ ਗਿਆ ਸ਼ਮੀਰ, ਰਾਤ ਪਈ ਸੁੱਤਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੁੱਤੇ ਪਿਆ ਸੁਪਨੇ ਦੇ ਵਿੱਚ ਇਹਨੇ ਕਈ ਜਨਮ ਦੇਖੇ ਨੇ, ਕੁੱਕਰ ਸੁੱਕਰ ਜੋਨ ਭਰਮੇ, ਕਈ ਐਸੀਆਂ ਜੂਨਾਂ ਜਿਹੜੀਆਂ ਟੇਢੀਆਂ ਜੂਨਾਂ ਹਨ, ਕੁੱਕਰ ਸੁੱਕਰ ਸੱਪ ਟਿੱਡੇ ਬੈਲ ਆਦਿਕ, ਇਹਨਾਂ ਜੂਨਾਂ ਨੂੰ ਭੋਗ ਕਰਕੇ ਚੰਡਾਲ ਦੇ ਘਰ ਜਨਮ ਹੋਇਆ। ਔਰ ਬਹੁਤ ਗਰੀਬੀ ਸੀ, ਘਰ ਪਰਿਵਾਰ ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਦੇਸ਼ ਦੇ ਵਿੱਚ ਕਾਲ ਪੈ ਗਿਆ, ਖਾਣ ਨੂੰ ਕੁਝ ਮਿਲੇ ਨਾ, ਪਰਿਵਾਰ ਨੂੰ ਲੈ ਕਰਕੇ ਬਾਹਰ ਨਿਕਲਿਆ, ਜੰਗਲ ਵਿੱਚ ਪਹੁੰਚਿਆ ਹੈ। ਔਰ ਪੀਲੂ ਦਾ ਰੁੱਖ ਲੱਗਾ ਦੇਖਿਆ, ਬੱਚਿਆਂ ਨੂੰ ਪੀਲੂ ਖਵਾਉਣ ਵਾਸਤੇ ਆਪ ਰੁੱਖ 'ਤੇ ਚੜ੍ਹਿਆ, ਨਾਲ ਤਾਂ ਪੀਲੂ ਤੋੜ ਤੋੜ ਕੇ ਬੱਚਿਆਂ ਨੂੰ ਦੇਵੇ ਅਤੇ ਨਾਲੇ ਆਪ ਖਾਵੇ। ਬਹੁਤਾ ਲਾਲਚ ਮਨ ਵਿੱਚ ਜਾਗਿਆ, ਖਾਣ ਦਾ ਇੱਕ ਪਤਲੀ ਜਿਹੀ ਟਾਂਡ 'ਤੇ ਪੀਲੂ ਲੱਗੇ ਸੀ, ਉਹਦੇ 'ਤੇ ਪੈਰ ਰੱਖਿਆ, ਉਹ ਟਾਂਡ ਟੁੱਟ ਗਿਆ, ਥੱਲੇ ਡਿੱਗਾ, ਜਾਗ ਖੁੱਲ੍ਹ ਗਈ। ਬਹੁਤ ਹੈਰਾਨ ਹੈ ਕਿ ਸੁਪਨੇ ਵਿੱਚ ਇਹਨੇ ਜਨਮ ਕਿਸ ਤਰ੍ਹਾਂ ਬੀਤ ਸਕਦੇ ਨੇ। ਦਿਨ ਚੜ੍ਹਿਆ, ਜੰਗਲ ਗਿਆ, ਪਖਾਨੇ ਗਿਆ, ਪੀਲੂ ਦੇਖੇ, ਦਾਤਣ ਕੀਤੀ। ਔਰ ਦਾਤਣ ਕਰਦਾ ਅਤੇ ਦੰਦਾਂ ਦੇ ਵਿੱਚੋਂ ਪੀਲੂ ਦੇ ਬੀਜ ਨਿਕਲ ਰਹੇ ਨੇ। ਹੈਰਾਨ ਬਹੁਤ ਹੋਇਆ। ਔਰ ਤਿਆਰ ਹੋ ਕੇ ਗੁਰੂ ਜੀ ਦੇ ਦਰਬਾਰ ਵਿੱਚ ਕਲਗੀਧਰ ਜੀ ਦੇ ਪਾਸ ਆਇਆ, ਨਿੰਮੋ ਝੂਣਾ ਜਿਹਾ ਹੋ ਕੇ ਬੈਠ ਗਿਆ। ਗੁਰੂ ਕਲਗੀਧਰ ਅੰਤਰਜਾਮੀ ਸਤਿਗੁਰੂ ਜੀ ਦੇਖ ਕੇ ਨਾਲੇ ਮਹਾਰਾਜ ਮੁਸਕਰਾ ਰਹੇ। ਸਤਿਗੁਰੂ ਕਹਿੰਦੇ ਸ਼ਮੀਰ ਕੀ ਗੱਲ, ਬੜਾ ਦਲਗੀਰ ਹੋਇਆ ਫਿਰਦਾ, ਬੜਾ ਉਦਾਸ ਹੈ, ਚਿਹਰੇ 'ਤੇ ਉਦਾਸੀ ਬੜੀ। ਕਹਿਣ ਲੱਗਾ ਮਹਾਰਾਜ ਸਮਝ ਕੁਝ ਪੈ ਨਹੀਂ ਰਹੀ ਕਿ ਜਿਹੜੀ ਸੁਪਨੇ ਵਾਲੀ ਵਾਰਤਾ ਸੀ ਉਹ ਜਾਗਰਤ ਵਿੱਚ ਕਿਸ ਤਰ੍ਹਾਂ ਹੋ ਸਕਦੀ ਹੈ, ਅਤੇ ਜੇ ਜਾਗਰਤ ਸੀ ਤਾਂ ਫਿਰ ਇਹਨੇ ਜਨਮ ਕਿਸ ਤਰ੍ਹਾਂ ਬੀਤ ਸਕਦੇ ਨੇ। ਮੁਸਕਰਾ ਕੇ ਸਤਿਗੁਰੂ ਕਲਗੀਧਰ ਜੀ ਕਹਿੰਦੇ ਸ਼ਮੀਰ ਇਹੋ ਪਰਮਾਤਮਾ ਦੀ ਮਾਇਆ ਹੈ, ਇਹ ਖੇਲ ਸਮਝ ਵਿੱਚ ਆਉਣ ਵਾਲੀ ਨਹੀਂ ਹੈ। ਜੋ ਅਨਹੋਤੀ ਕੋ ਹੋਤੀ ਕਰ ਦਿਖਲਾਏ ਔਰ ਹੋਤੀ ਬਾਤ ਤਾਕਾ ਲੋਪ ਕਰਾਏ। ਮਹਾਰਾਜ ਕਹਿੰਦੇ ਤੂੰ ਮੰਗਿਆ ਹੀ ਇਹ ਸੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮੇਰੀ 84 ਕੱਟੀ ਜਾਵੇ। ਜਿਹੜੇ ਸੁਪਨੇ ਵਿੱਚ ਤੂੰ ਜਨਮ ਦੇਖੇ ਨੇ ਇਹ ਜਾਗਰਤ ਵਿੱਚ ਭੋਗਣੇ ਸੀ, ਪਰ ਤੂੰ ਸੇਵਾ ਕਰਕੇ ਦਾਤ ਹੀ ਹੈ, ਮੰਗੀ ਹੈ ਕਿ ਮੇਰੀ 84 ਕੱਟ ਦਿਓ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਇਸ ਕਰਕੇ ਪਰਮਾਤਮਾ ਦੀ ਮਾਇਆ ਉਹ ਵੀ ਨਹੀਂ ਬਦਲੀ, ਔਰ ਤੇਰੀ ਸੇਵਾ ਨੂੰ ਭਾਵਨਾ ਨੂੰ ਫਲ ਲੱਗਾ ਕਿ ਤੇਰੀ 84 ਵੀ ਕੱਟੀ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਐਸੇ ਬੰਧਨ ਕੱਟਣ ਵਾਲੇ ਸਤਿਗੁਰੂ ਤਾਂ ਆਪ ਹੀ ਸਮਰੱਥ ਨੇ। ਮਹਾਰਾਜ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਲੇਖ ਨਹੀਂ ਮਿਟ ਸਕਦਾ, ਪਰ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਚੱਲ ਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਕਿਹਾ ਸੀ ਨਾ ਮਾਤਾ ਸੁਲੱਖਣੀ, ਬੀਬੀ ਸੁਲੱਖਣੀ ਨੇ, ਮਹਾਰਾਜ ਉੱਥੇ ਵੀ ਲਿਖੇ ਤੁਸੀਂ ਨੇ ਅਤੇ ਇੱਥੇ ਵੀ ਤੁਸੀਂ ਉਹ ਲਿਖਣ ਵਾਲੇ ਹੋ। ਐਸੀ ਸਿੱਖ ਦੀ ਜਦੋਂ ਭਾਵਨਾ ਬਣ ਜਾਂਦੀ ਹੈ ਤਾਂ ਫਿਰ ਉਹ ਗੁਰੂ ਸਾਹਿਬ ਤੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਮਹਾਰਾਜ ਤੁਹਾਡੇ ਹੱਥ ਵਿੱਚ ਕਲਮ ਹੈ ਔਰ ਮਸਤਕ ਦੇ ਉੱਤੇ ਆਪ ਜੀ ਲੇਖ ਲਿਖਣ ਵਾਲੇ ਹੋ। ਪੁਰਾਣੇ ਸਮੇਂ ਮਾਈਆਂ ਬੀਬੀਆਂ ਧਾਰਨਾ ਪੜ੍ਹਦੀਆਂ ਹੁੰਦੀਆਂ ਕਿ ਮਹਾਰਾਜ ਕਿਰਪਾ ਕਰੋ, ਐਸੇ ਸੋਹਣੇ ਲੇਖ ਲਿਖ ਦਿਓ ਕਿ ਮੈਂ ਬਾਣੀ ਪੜ੍ਹਦਾ ਹੋਇਆ, ਨਾਮ ਜਪਦਾ ਹੋਇਆ ਕਦੇ ਥੱਕਾ ਹੀ ਨਾ।
ਕਿਉਂਕਿ ਲੇਖ ਲਿਖਣ ਵਾਲੇ ਤੁਸੀਂ ਆਪ ਹੀ ਹੋ। ਐਸੇ ਸੋਹਣੇ ਲੇਖ ਲਿਖੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੇ ਹੋ। ਆਪ ਕਿਰਪਾ ਕਰੋ ਮਹਾਰਾਜ, ਐਸੇ ਲੇਖ ਕਿਰਪਾ ਕਰਕੇ ਲਿਖ ਦਿਉ, ਕਿਉਂਕਿ ਸਾਰੇ ਲੇਖਾਂ ਨੂੰ ਲਿਖਣ ਵਾਲੇ ਤੁਸੀਂ ਆਪ ਹੀ ਹੋ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ, ਇਹ ਉਪਮਾ ਤੋਂ ਰਹਿਤ ਸੋਹਣੇ ਸੁੰਦਰ ਸਰੂਪ ਵਾਲੇ ਵਾਹਿਗੁਰੂ, ਤੂੰ ਸਾਰਿਆਂ ਵਿੱਚ ਉਰਜ ਰਹਿਓ ਸਭ ਸੰਗ। ਆਪਾਂ ਕਈ ਵਾਰੀ ਸ਼ਬਦ ਵਰਤਦੇ ਹਾਂ ਕਿ ਬੜਾ ਉਲਝਿਆ ਹੋਇਆ, ਭਾਵ ਫਸਿਆ ਹੋਇਆ, ਇੱਥੇ ਭਾਵ ਹੈ ਕਿ ਤੁਸੀਂ ਮਿਲੇ ਹੋਏ ਹੋ ਸਾਰਿਆਂ ਦੇ ਵਿੱਚ ਹੀ। ਇਸ ਕਰਕੇ ਭੁਲੇਖਾ ਤਾਂ ਲੱਗ ਸਕਦਾ ਹੈ ਕਿ ਕੋਈ ਧਿਆਨ ਚੋਂ ਨਿਕਲ ਜਾਵੇ, ਪਰ ਤੁਸੀਂ ਤਾਂ ਸਾਰਿਆਂ ਵਿੱਚ ਹੀ ਮਿਲੇ ਹੋਏ ਹੋ, ਇਸ ਕਰਕੇ ਇਹ ਸਾਰਾ ਕੁਝ ਤੁਹਾਡੇ ਹੁਕਮ ਦੇ ਵਿੱਚ ਹੀ ਵਰਤ ਰਿਹਾ। ਸਾਰਿਆਂ ਵਿੱਚ ਤੁਸੀਂ ਆਪ ਮਿਲੇ ਹੋ, ਪਰ ਪ੍ਰੇਮ ਕਰਨ ਵਾਲਿਆਂ ਨੇ ਤੁਹਾਨੂੰ ਪਾਇਆ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਕਿਸੇ ਵਸਤੂ ਦੀ ਲੋੜ ਨਾ ਸਮਝੀਏ, ਕੋਲ ਪਈ ਵੀ ਨਹੀਂ ਦਿਸਦੀ, ਪਰ ਜਿੱਦਾਂ ਲੋੜ ਹੋਵੇ ਬੰਦਾ ਕਹਿੰਦਾ ਚੀਜ਼ ਤਾਂ ਸੀ। ਇਸ ਕਰਕੇ ਪਰਮਾਤਮਾ ਦੀ ਜਿਨ੍ਹਾਂ ਨੇ ਲੋੜ ਸਮਝੀ ਹੈ ਨਾ, ਉਹਨਾਂ ਨੂੰ ਪਿਆਰ ਹੈ ਪਰਮਾਤਮਾ ਦੇ ਨਾਲ, ਉੱਠਦੇ ਸਾਰ ਉਹਦੀ ਪ੍ਰਾਪਤੀ ਦੇ ਲਈ ਕੇਸੋ ਕੇਸੋ ਕੂਕੀਆ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੈ ਸੁਣੇ ਪੁਕਾਰ। ਉਹ ਤਾਂ ਉੱਠਦੇ ਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਕਿਉਂਕਿ ਤੁਸੀਂ ਮਹਾਰਾਜ ਸਾਰਿਆਂ ਦੇ ਨਾਲ ਮਿਲੇ ਹੋਏ ਹੋ। ਉਸਤਤ ਕਹਿਣ ਨਾ ਜਾਏ ਮੁੱਖ ਹੋ ਤੁਹਾਰੀ ਆ, ਇਹ ਮੂੰਹ ਦੇ ਨਾਲ ਮੈਂ ਤੁਹਾਡੀ ਕੀ ਉਸਤਤ ਬਿਆਨ ਕਰਾਂ। ਸਹਿਸ ਫਨੀ ਜਪਿਓ ਸਿੱਖ ਨਾਗੈ, ਹਰ ਜਪਤੇ ਅੰਤ ਨਾ ਪਾਵੇ ਗੋ। ਇਸ ਕਰਕੇ ਆਪਾਂ ਤੁਹਾਡੀ ਇਸ ਮੁੱਖ ਦੇ ਨਾਲ ਇੱਕ ਜ਼ਬਾਨ ਦੇ ਨਾਲ ਕੀ ਉਸਤਤ ਗਾ ਸਕਦੇ ਹਾਂ। ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ, ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਕਰਕੇ, ਤੁਹਾਡੇ ਦਰਸ਼ਨ ਦੇਖ ਕੇ ਮੇਰੀ ਬੁੱਧੀ ਮੋਹੀ ਗਈ ਹੈ। ਐਸੀ ਮੋਹੀ ਗਈ ਦਰਸ਼ਨ ਦੇਖਤ ਹੀ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਐਸੇ ਤੁਹਾਡਾ ਸੁੰਦਰ ਸਰੂਪ ਹੈ ਜਿਸ ਨੂੰ ਦੇਖ ਕਰਕੇ ਮੇਰੀ ਜਿਹੜੀ ਬੁੱਧੀ ਉਹ ਮੋਹੀ ਗਈ। ਪੌੜੀ ਪੌੜੀ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹੇ ਅਚੁੱਤ। ਅਚੁੱਤ ਤੋਂ ਭਾਵ ਹੈ ਅਗਿੜ, ਜਿਹੜਾ ਕਦੇ ਡਿੱਗਣ ਵਾਲਾ ਨਹੀਂ ਹੈ। ਨਹੀਂ ਤਾਂ ਆਪਾਂ ਦੇਖਦੇ ਹਾਂ ਕਈ ਰਾਜੇ ਰਾਜਗੱਦੀ 'ਤੇ ਬੈਠੇ ਔਰ ਰਾਜਭਾਗ ਖੁਸ਼ ਜਾਣ ਤੋਂ ਬਾਅਦ ਉਹ ਉਸ ਪਦਵੀ ਤੋਂ ਡਿੱਗ ਪਏ ਨਾ। ਇੰਦਰ ਨੇ ਬਹੁਤ ਵੱਡੀ ਪਦਵੀ ਪਾਈ, ਪਰ ਗੌਤਮ ਤਪਾ ਹਿੱਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਸੋ ਮਨ ਵਿਕਾਰੀ ਹੋਣ ਕਰਕੇ ਪਦਵੀ ਤੋਂ ਡਿੱਗ ਪਿਆ। ਇਸ ਕਰਕੇ ਪਰ ਪਰਮਾਤਮਾ ਵਾਹਿਗੁਰੂ ਉਹ ਆਪਣੀ ਪਦਵੀ ਤੋਂ ਡਿੱਗਦਾ ਨਹੀਂ, ਉਹ ਅਗਿੜ ਹੈ। ਹੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਰਹਿਤ ਔਰ ਬ੍ਰਹਮ ਵਿਆਪਕ ਸਰੂਪ ਹੋਂ, ਅਬਨਾਸੀ ਨਾਸ ਤੋਂ ਰਹਿਤ ਹੋਂ, ਅਗਨਾਸ ਅਤੇ ਸਾਰੇ ਹੀ ਪਾਪਾਂ ਨੂੰ ਨਾਸ ਕਰਨ ਵਾਲੇ ਹੋ। ਅਗ ਨਾਮ ਹੈ ਪਾਪ ਦਾ, ਪਾਪਾਂ ਨੂੰ ਨਾਸ ਕਰਨ ਵਾਲੇ ਹੋ। ਹੇ ਪੂਰਨ ਆਪ ਜੀ ਪੂਰਨ ਹੋ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਫਿਰ ਪੂਰੇ ਕਾਕੀਆ ਸਭ ਕੁਛ ਪੂਰਾ, ਅਧੂਰੇ ਬੰਦੇ ਦੇ ਕੰਮ ਅਧੂਰੇ ਹੋ ਸਕਦੇ ਨੇ, ਇੱਥੋਂ ਤੱਕ ਕਿ ਮਾਇਆ ਵੀ ਪੂਰੀ ਨਹੀਂ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਕਿਉਂਕਿ ਤੁਹਾਡੇ ਹੁਕਮ ਦੇ ਵਿੱਚ ਹੈ ਨਾ, ਪੂਰਾ ਤੇ ਉਹ ਪਰਮਾਤਮਾ ਹੀ ਹੈ। ਹੇ ਪੂਰਨ ਹੇ ਸਰਬ ਮੈਂ, ਐ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਬਿਰਾਜਮਾਨ ਹੈ। ਦੁੱਖ ਭੰਜਨ ਗੁਣ ਤਾਸ, ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ ਹੋ ਤੇ ਗੁਣਾਂ ਦੇ ਖਜ਼ਾਨੇ ਹੋ। ਹੇ ਸੰਗੀ ਆਪ ਜੀ ਸਾਰਿਆਂ ਦੇ ਸੰਗੀ ਹੋ। ਹੇ ਨਿਰੰਕਾਰ ਐ ਵਾਹਿਗੁਰੂ ਮਾਇਕੀ ਆਕਾਰਾਂ ਤੋਂ ਆਪ ਰਹਿਤ ਹੋ। ਇਸ ਤਰ੍ਹਾਂ ਸਾਡੇ ਸਰੀਰ ਦੇ ਆਕਾਰ ਬਣੇ ਨੇ ਮਾਇਆ ਦੁਆਰਾ, ਤਿੰਨ ਗੁਣ ਹਨ। ਆਪ ਜੀ ਮਾਇਕੀ ਆਕਾਰਾਂ ਤੋਂ ਰਹਿਤ ਹੋਏ। ਹੇ ਨਿਰਗੁਣ ਆਪ ਜੀ ਤ੍ਰਿਗੁਣ ਅਤੀਤ ਹੋ। ਨਿਰਗੁਣ ਮਾਇਆ ਦੇ ਤਿੰਨ ਗੁਣ ਨੇ, ਰਜੋ ਤਮੋ ਸਤੋ, ਪਰ ਆਪ ਜੀ ਤਿੰਨਾਂ ਗੁਣਾਂ ਤੋਂ ਰਹਿਤ ਹੋ। ਸਭ ਟੇਕ ਫਿਰ ਸਾਰਿਆਂ ਦਾ ਆਸਰਾ ਰੂਪ ਵੀ ਆਪ ਹੀ ਹੋ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਹੇ ਗੋਬਿੰਦ ਇਹ ਧਰਤੀ ਦੇ ਬਿੰਦ ਪਾਲਣਹਾਰ, ਹੇ ਗੁਣ ਨਿਧਾਨ
ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ, ਜਾ ਕੇ ਸਦਾ ਵਿਵੇਕ, ਜਿਸ ਵਾਹਿਗੁਰੂ ਵਿੱਚ ਸਦਾ ਹੀ ਗਿਆਨ ਰਹਿੰਦਾ ਹੈ। ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ, ਕਈ ਵਾਰ ਤਾਂ ਭੁੱਲ ਕਰ ਹੀ ਬੈਠਦਾ ਹੈ ਨਾ, ਫਿਰ ਉਹਦੀ ਭੁੱਲ ਸੁਣ ਕੇ ਕਹਿੰਦੇ ਹਾਂ ਚਲੋ ਹੈ ਤਾਂ ਉਹ ਇਨਸਾਨ ਸੀ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ, ਇਸ ਕਰਕੇ ਉਹ ਵਿਵੇਕ ਗਿਆਨ ਰੂਪ ਹੋ ਤੁਸੀਂ। ਹੇ ਅਪਰੰਪਰ ਪਾਰਾਵਾਰ ਤੋਂ ਰਹਿਤ ਹਰ ਹਰੇ, ਸਾਰਿਆਂ ਨੂੰ ਆਪਣੀ ਚੇਤਨ ਸੱਤਾ ਦੇ ਕੇ ਹਰਿਆਂ ਭਰਿਆਂ ਕਰਨ ਵਾਲੇ ਹੋ। ਹੈ ਹੈ ਭੀ ਗੋਵਨ ਹਾਰ, ਹੈ ਤੋਂ ਭਾਵ ਹੁਣ ਵੀ ਹੋ, ਭੀ ਤੋਂ ਭਾਵ ਪਹਿਲਾਂ ਵੀ ਸੀ, ਔਰ ਹੋਵਨ ਹਾਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਰਬ ਵਿਆਪਕ ਹੀ ਹੋਣਾ ਹੈ। ਹੇ ਸੰਤਹਿ ਕਹਿ ਸਦਾ ਸੰਗ, ਇਹ ਸੰਤਾਂ ਦੇ ਸਦਾ ਸੰਗੀ ਵਾਹਿਗੁਰੂ, ਹੈ ਤਾਂ ਤੁਸੀਂ ਸਾਰਿਆਂ ਦੇ ਸੰਗੀ ਹੋ, ਪਰ ਸੰਤਾਂ ਨੇ ਤੁਹਾਨੂੰ ਸੰਗੀ ਮੰਨਿਆ ਹੈ। ਆਪਾਂ ਸੁਣਦੇ ਤਾਂ ਹਾਂ, ਪਰ ਜੇ ਮੰਨਦੇ ਹੋਈਏ ਤਾਂ ਫਿਰ ਬੰਦਾ ਮਾੜਾ ਕਰੇ ਕਿਉਂ ਕਿਸੇ ਦਾ, ਕਿਸੇ ਦਾ ਬੁਰਾ ਸੋਚੇ ਕਿਉਂ? ਕਿਉਂਕਿ ਸੱਦ ਸੁਣਦਾ, ਸੱਦ ਵੇਖਦਾ, ਉਹ ਜੋ ਤੂੰ ਕਰ ਰਿਹਾ ਦੇਖ ਰਿਹਾ, ਜੋ ਤੂੰ ਬੋਲ ਰਿਹਾ ਉਹ ਸੁਣ ਰਿਹਾ, ਪਰ ਸੰਤਾਂ ਨੇ ਤੈਨੂੰ ਆਪਣਾ ਸੰਗੀ ਮੰਨਿਆ ਹੈ। ਇਸ ਕਰਕੇ ਹੈ ਇਹ ਸੰਤਾਂ ਕਹਿ ਸਦਾ ਸੰਗ, ਨਿਧਾਰਾ ਆਧਾਰ, ਨਿਧਾਰਾ ਹੁੰਦਾ ਨਿਆਸਰਾ, ਜਿਹਨੂੰ ਕੋਈ ਵੀ ਆਸਰਾ ਨਹੀਂ ਨਾ ਦੇਣ ਵਾਲਾ, ਕਿਤੋਂ ਨਹੀਂ ਆਸਰਾ ਮਿਲਦਾ, ਉਹਦਾ ਤੂੰ ਆਸਰਾ ਰੂਪ ਆਪ ਹੀ ਹੈ। ਹੇ ਠਾਕੁਰ, ਹੇ ਮਾਲਕ ਜੀ, ਹਾਉ ਦਾਸ ਰੋ, ਮੈਂ ਤੁਹਾਡਾ ਦਾਸ ਰੋ, ਤੁਹਾਡਾ ਸੇਵਕ ਹਾਂ। ਮੈਂ ਨਿਰਗੁਣ, ਗੁਣ ਨਹੀਂ ਕੋਏ, ਮੈਂ ਨਿਰਗੁਣ ਹਾਂ, ਗੁਣਾਂ ਤੋਂ ਰਹਿਤ ਹਾਂ, ਮੇਰੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਚੰਗਾ ਗੁਣ ਹੈ ਹੀ ਨਹੀਂ। ਨਾਨਕ ਦੀਜੈ ਨਾਮ ਦਾਨ, ਵਾਹਿਗੁਰੂ ਜੀ ਕਿਰਪਾ ਕਰਕੇ ਮੈਂ ਝੋਲੀ ਅੱਡ ਕੇ ਤੁਹਾਥੋਂ ਨਾਮਦਾਨ ਹੀ ਮੰਗਦਾ ਹਾਂ। ਰੱਖ ਉਹੀ ਹੈ ਪਰੋਏ, ਔਰ ਮੈਂ ਤੁਹਾਡਾ ਇਹ ਨਾਮਦਾਨ ਲੈ ਕੇ ਮੈਂ ਆਪਣੇ ਹਿਰਦੇ ਵਿੱਚ ਪਰੋ ਕੇ ਇਸ ਨੂੰ ਸਾਂਭ ਕੇ ਰੱਖਾਂ, ਕਿਉਂਕਿ ਸਭ ਤੋਂ ਉੱਤਮ ਦਾਨ, ਚਲੋ ਆਪਾਂ ਝੋਲੀ ਅੱਡ ਕੇ ਦਾਨ ਉਸ ਮਾਲਕ ਕੋਲੋਂ ਮੰਗਦੇ ਹਾਂ, ਪਰ ਗੁਰੂ ਸਾਹਿਬ ਦੇ ਪਾਵਨ ਬਚਨ ਨੇ ਜੇ ਮੰਗਣਾ ਹੀ ਹੈ, ਔਰ ਸਭ ਤੋਂ ਉੱਤਮ ਦਾਨ ਮੰਗ ਦਾਨਾ ਸਰਦਾਨ ਨਾਮਦਾਨ। ਕਿਰਪਾ ਕਰੋ ਮਹਾਰਾਜ, ਮੰਗਣ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ। ਦੁਨੀਆਂ ਦੇ ਧਨ ਦੌਲਤ ਪਦਾਰਥ, ਮਹਿਲ ਮਾੜੀਆਂ, ਇਹ ਤਾਂ ਕਰਮਾਂ ਅਨੁਸਾਰ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ, ਪਰ ਉਹ ਪਰਮਾਤਮਾ ਦਾ ਨਾਮ ਕਿਸੇ ਵਿਰਲੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਆਪ ਜੀ ਸਾਰੇ ਲੇਖਾਂ ਨੂੰ ਲਿਖਣ ਵਾਲੇ ਹੋ, ਸਾਡੇ ਵੀ ਸੋਹਣੇ ਲੇਖ ਲਿਖ ਦਿਓ, ਤੇ ਸਾਡੀ ਝੋਲੀ ਵਿੱਚ ਨਾਮਦਾਨ ਪਾਵੋ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਵੀ, ਤੁਰਦਿਆਂ ਫਿਰਦਿਆਂ, ਕੰਮ ਕਾਰ ਕਰਦਿਆਂ, ਸੌਣ ਲੱਗਿਆਂ ਵੀ ਤੁਹਾਡਾ ਨਾਮ ਭੁਲਾਈਏ ਨਾ। ਸੋ ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਇਸ 55 ਨੰਬਰ ਸਲੋਕ ਅੰਦਰ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਿਰਪਾ ਕਰਨ, ਸਾਹਿਬ ਜੀ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਇਹਨਾਂ ਬਚਨਾਂ ਨੂੰ ਜੀਵਨ ਵਿੱਚ ਕਮਾ ਸਕੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਸਕਣ, ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ ਅੱਗੇ ਵਾਸਤੇ ਅਸੀਸ

ਦੱਸਿਆ ਵਾਜੇ ਸ਼ਬਦ ਕਨੇਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾ ਕਰ ਸ਼ਾਂਤ ਸੁਖ ਮਨਾਏ ਵਸਿਆ।

ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਗਰੀਬ ਨਿਵਾਜ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਰਜਿੰਦਰ ਸਿੰਘ ਜੀ ਤਥਾ ਸਮੂਹ ਪਰਿਵਾਰ ਵੱਲੋਂ ਏਕ ਨੂਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਪਚੰਗੀ ਸਿੰਘ ਨੂੰ ਦੇਹ ਰੋਗਤਾ ਤੰਦਰੁਸਤੀਆਂ ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਵਿਸ਼ੇ ਵਕਾਰਾਂ ਮਾਇਆ ਦੇ ਛਲ ਛਿੱਦਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਸ ਮਨੋਰਥ ਪੂਰੇ ਕਰਨੇ, ਦੇਗ ਤੇਗ ਫਤਿਹ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ, ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਪਵਿੱਤਰ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ।

ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਪਾਰ ਕਿਰਪਾ ਦਾਤਾਰ ਪਾਤਸ਼ਾਹ ਜੀ ਨੇ ਕੀਤੀ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ, ਅਤਿ ਧੰਨਵਾਦੀ ਹਾਂ। ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਆਪ ਜੀ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਆਉਣ ਵਾਲੀ 16 ਅਗਸਤ ਦਿਨ ਐਤਵਾਰ ਨੂੰ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਅਭਿਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਵਾ ਕੇ ਕਕਾਰ ਪ੍ਰਾਪਤ ਕਰੋ। 5 ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਰਹਿੰਦੀ ਜ਼ਿੰਦਗੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਧੀਆਂ ਬਣ ਕੇ ਬਸਰ ਕਰੀਏ। ਆਓ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਰਬੱਤ ਸੰਗਤਾਂ ਦਾ ਬਹੁਤ ਧੰਨਵਾਦ। ਜਿਨ੍ਹਾਂ ਵੱਲੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਲਾਏ ਪ੍ਰਾਪਤ ਕੀਤੇ ਨੇ, ਆਓ ਅਗਲਾ ਸਮਾਂ ਗਿਆਨੀ ਜੀ ਹੁਣਾਂ ਪਾਸੋਂ ਸਰਵ ਕਰਕੇ ਲਾਏ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ। ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਹਰਮਿੱਤਰ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਦੇ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चतुर सियाने तू सर्व कला का ज्ञाता हम मूर्ख

है कोट पराधी तरियारे गुर नानक जिन सुनिया पेखिया।

ਕੀਆ ਅਹਨ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸੇ।

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸੇ ਮਾਤ ਪਿਤਾ ਨਾ ਵਿਚਾਰਤ ਵਿਕਾਰ ਸੁਤ ਭੁਖਤ ਸੁਪ੍ਰੇਮ ਬਿਹ ਸਤ ਬਿਹ ਸਾਇਕ ਹੈ ਜੈਸੇ ਮਾਤ ਪਿਤਾ ਨਾ ਵਿਚਾਰਤ ਵਿਕਾਰ ਸੁਤ ਭੁਖਤ ਸੁਪ੍ਰੇਮ ਬਿਹ ਸਤ ਬਿਹ ਸਾਇਕ ਹੈ ਜੈਸੇ ਬ੍ਰਥਾਵੰਤ ਜੰਤ ਬੈਦਹ ਬ੍ਰਿਤਾਂਤ ਕਹੈ ਪਰਮ ਪ੍ਰੀਖਿਆ ਉਪਚਾਰਤ ਰਸਾਇਕ ਹੈ ਚਟਿਆ ਅਨੇਕ ਜੈਸੇ ਇੱਕ ਚਟਿਆਰ ਵਿਖੈ ਚਟਿਆ ਅਨੇਕ ਜੈਸੇ ਇੱਕ ਚਟਸਾਰ ਵਿਖੈ ਵਿਦਿਆਵੰਤ ਕਰੇ ਪਾਂਦਾ ਪ੍ਰੀਤ ਸਹਿ ਪੜ੍ਹਾਏ ਕੈ ਤੈਸੇ ਗੁਰ ਸਿੱਖਣ ਕੈ ਔਗਣ ਅਗਿਆਨ ਮਿਟੈ ਤੈਸੇ ਗੁਰ ਸਿੱਖਣ ਕੈ ਔਗਣ ਅਗਿਆਨ ਮਿਟੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ ਦਸਾਂ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਸੰਗਤ ਵਿੱਚ ਆਉਣ ਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਗੁਰੂ ਕਲਗੀਧਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਪਾਂ ਨੂੰ ਸਰਵਣ ਕਰਵਾ ਰਹੇ ਸਨ ਔਰ ਇਸ ਸ਼ਬਦ ਦੀ ਟੇਕ ਉਹਨਾਂ ਨੇ ਪੜ੍ਹੀ ਹੈ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਅੱਠਵੇਂ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧਿਆਇਆ ਔਰ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਸਾਰੇ ਹੀ ਦੁੱਖ ਦਰਦ ਦੂਰ ਹੋ ਜਾਂਦੇ ਨੇ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ। ਸਤਿਗੁਰਾਂ ਦੇ ਨਾਮ ਲਿਆ ਸਾਰੇ ਦੁੱਖ ਅਤੇ ਦਰਦ ਮਹਾਰਾਜ ਗੁਰੂ ਕਲਗੀਧਰ ਜੀ ਨੇ ਲਿਖਿਆ ਦੂਰ ਹੁੰਦੇ ਨੇ। ਐਸੇ ਦੀਨ ਦਿਆਲ ਸਤਿਗੁਰਾਂ ਨੇ ਵੱਡਾ ਉਪਕਾਰ ਕੀਤਾ ਸੰਸਾਰ ਦੇ ਭਲੇ ਵਾਸਤੇ ਔਰ ਜਿਹੜੇ ਲੋਕ ਰੋਗਾਂ ਦੇ ਵਿੱਚ ਗ੍ਰਸਤ ਸਨ ਉਹਨਾਂ ਨੂੰ ਉਹਨਾਂ ਕੋਲ ਆਪ ਚੱਲ ਕੇ ਗਏ ਅਤੇ ਉਹਨਾਂ ਨੂੰ ਆਪਣੇ ਪਾਵਨ ਦਰਸ਼ਨ ਦੀਦਾਰ ਦੇ ਕੇ ਉਪਦੇਸ਼ ਦੇ ਕਰਕੇ ਤਾਰਿਆ ਅਤੇ ਵੱਡਾ ਰੋਗ ਜਿਹੜਾ ਲਾ ਇਲਾਜ ਸੀ ਉਸ ਵੇਲੇ ਉਹਨਾਂ ਨੂੰ ਚਰਨ ਪਾਉਲ ਦੇ ਕਰਕੇ ਚਰਨਾਮ੍ਰਿਤ ਦੇ ਕਰਕੇ ਉਹਨਾਂ ਦਾ ਉਧਾਰ ਕੀਤਾ। ਅੱਜ ਵੀ ਉਹ ਸਥਾਨ ਅਤੇ ਉਹ ਚ ਬੱਚਾ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅੰਮ੍ਰਿਤ ਲਿਆ ਕਰਕੇ ਉਸ ਕੁੰਡ ਦੇ ਵਿੱਚ ਰੱਖਿਆ ਗਿਆ ਬੰਗਲਾ ਸਾਹਿਬ ਦੀ ਪਾਵਨ ਧਰਤੀ 'ਤੇ ਬੇਅੰਤੀ ਸੰਗਤਾਂ ਦਰਸ਼ਨਾਂ ਲਈ ਜਾਂਦੀਆਂ ਨੇ ਔਰ ਉਸ ਕੁੰਡ ਦੇ ਵਿੱਚੋਂ ਚੂੜਾ ਲੈ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਂਦੀਆਂ ਹਨ। ਐਸੀਆਂ ਬਖਸ਼ਿਸ਼ਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੱਠਵੇਂ ਪਾਤਸ਼ਾਹ ਸਤਿਗੁਰਾਂ ਨੇ ਕੀਤੀਆਂ ਨੇ। ਸਵਾਓ ਗੁਰ ਸੰਗਤ ਜੀ, ਜੋ ਚੱਲ ਰਹੀ ਲੜੀਵਾਰ ਪਾਵਨ ਬਾਣੀ ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਕਵਿਤ ਸਵਈਏ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸੰਗਤ ਸ਼੍ਰੀਮਾਨ ਭਾਈ ਗੁਰਦਾਸ ਜੀ 378ਵਾਂ ਕਵਿਤ ਸਵਈਆ ਜਿਸ ਪਾਵਨ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਦੇ ਬਿਰਧ ਨੂੰ ਦਰਸਾਇਆ ਹੈ ਕਿ ਗੁਰੂ ਦਾ ਬਿਰਧ ਜੋ ਹੈ ਉਹ ਪਤਿਤ ਪਾਵਨ ਹੈ। ਜਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦਾ ਆਪਾਂ ਬਿਰਧ ਪੜ੍ਹਦੇ ਹਾਂ, ਭਗਤ ਜੀ ਦੇ ਪਾਵਨ ਬਚਨ ਜਉ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਇਹ ਬੜੇ ਪ੍ਰੇਮ ਦੇ ਨਾਲ ਭਗਤ ਜੀ ਨੇ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕੀਤੀ ਹੈ ਕਿ ਜੇ ਸਾਡੇ ਪਾਸੋਂ ਪਾਪ ਹੀ ਨਾ ਹੁੰਦੇ ਔਰ ਫਿਰ ਤੇਰਾ ਨਾਮ ਪਤਤ ਪਾਵਨ ਕਿਸ ਤਰ੍ਹਾਂ ਹੋਣਾ ਸੀ। ਸਾਧ ਸੰਗਤ ਪਤਤ ਉਸ ਨੂੰ ਕਹਿੰਦੇ ਨੇ ਕੋ ਜੋ ਨਖਿਦ ਕਰਮ ਕਰੇ ਆਚਰਨ ਤੋਂ ਡਿੱਗ ਜਾਵੇ ਔਰ ਉਸ ਨੂੰ ਸੰਸਾਰ ਦੇ ਲੋਕ ਉਹਦੇ ਤੋਂ ਘਿਰਣਾ ਕਰਦੇ ਹਨ। ਸੋ ਭਾਵੇਂ ਬੰਦਾ ਜਿੱਡਾ ਮਰਜ਼ੀ ਅਮੀਰ ਹੋਵੇ, ਸੁੰਦਰ ਸਰੂਪ ਵਾਲਾ ਹੋਵੇ, ਜਿੱਦਣ ਉਹ ਮਨੁੱਖ ਆਚਰਨ ਤੋਂ ਡਿੱਗਦਾ ਹੈ, ਡਿੱਗੇ ਹੋਏ ਆਚਰਨ ਵਾਲੇ ਦੀ ਸੰਸਾਰ ਨਿੰਦਾ ਕਰਦਾ ਹੈ। ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਭਾਵੇਂ ਕੋਈ ਵੱਡੇ ਰਾਜੇ ਹਨ ਪਰ ਜਿਨ੍ਹਾਂ ਨੇ ਆਚਰਨ ਤੋਂ ਡਿੱਗ ਕੇ, ਇਖਲਾਕ ਤੋਂ ਡਿੱਗ ਪਏ, ਮਾੜੇ ਕਰਮ ਕੀਤੇ ਹਨ, ਵਿਭਚਾਰੀ ਹੋਏ, ਕੁਕਰਮੀ ਹੋਏ, ਉਹਨਾਂ ਦੀ ਸੰਸਾਰ ਵਿੱਚ ਨਿੰਦਾ ਹੁੰਦੀ ਹੀ ਦੇਖੀ ਦੀ ਹੈ। ਪਾਵਨ ਬਾਣੀ ਦੇ ਅੰਦਰ ਬੜੀ ਵੱਡੀ ਉਦਾਹਰਨ ਸਤਿਗੁਰੂ ਜੀ ਨੇ ਦਿੱਤੀ ਹੈ ਕਿ ਉਹ ਪਰਮਾਤਮਾ ਜੋ ਹੈ ਅਕਾਲ ਪੁਰਖ ਉਹਦਾ ਸੁਭਾਅ ਹੈ ਕਿ ਉਹ ਪਤਿਤ ਪਾਵਨ ਹੈ। ਇੱਕ ਦ੍ਰਿਸ਼ਟਾਂਤ ਬਾਣੀ ਦੇ ਅੰਦਰ ਤ੍ਰੇਤੇ ਦੇ ਸਮੇਂ ਬੜਾ ਵੱਡਾ ਰਾਜਾ ਹੋਇਆ ਜਿਸ ਨੂੰ ਸਾਰੇ ਜਾਣਦੇ ਹਾਂ, ਚਾਰ ਵੇਦਾਂ ਦਾ ਗਿਆਤਾ ਸੀ, 27 ਸਿਮਰਤੀਆਂ, 18 ਪੁਰਾਣ ਉਹਨੇ ਪੜ੍ਹੇ ਹੋਏ ਸੀ। ਏਡਾ ਵੱਡਾ ਰਾਜਾ ਕਿ ਉਸਦਾ ਮਹਿਲ ਵੀ ਸੋਨੇ ਦਾ ਦੱਸਿਆ ਜਾਂਦਾ ਹੈ, ਪਰ ਜਿਸ ਵਕਤ ਉਹਨੇ ਆਪਣੇ ਅਖਲਾਕ ਤੋਂ ਡਿੱਗ ਪਿਆ, ਆਚਰਨ ਤੋਂ ਡਿੱਗ ਕੇ ਕੁਕਰਮ ਕੀਤਾ, ਬਾਣੀ ਦੇ ਅੰਦਰ ਉਹਨੂੰ ਮੂਰਖ ਹੀ ਕਿਹਾ ਹੈ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਿਹੜੇ ਲੋਕ ਇਹ ਕਹਿੰਦੇ ਜੀ ਉਹਨੂੰ ਮੂਰਖ ਨਹੀਂ ਕਿਹਾ, ਮੂਰਖ 'ਤੇ ਡੈਸ਼ ਲਾ ਕੇ ਕਹਿੰਦੇ ਨੇ ਜੀ ਰਾਵਣ ਕਿਆ ਲੈ ਗਿਆ, ਅਤੇ ਫਿਰ ਦੱਸੋ ਜਿਹੜਾ ਏਡਾ ਵੱਡਾ ਸੰਸਾਰ 'ਚ ਵੇਦਾਂ ਸ਼ਾਸਤਰਾਂ ਦਾ ਗਿਆਤਾ ਆਵੇ, ਧਨਾੜ ਹੋਵੇ, ਅਤੇ ਜੇ ਸੰਸਾਰ ਤੋਂ ਖਾਲੀ ਹੱਥ ਹੀ ਗਿਆ ਤਾਂ ਉਹਨੂੰ ਮੂਰਖ ਹੀ ਕਿਹਾ ਜਾਵੇਗਾ ਨਾ, ਕਿ ਜਾਂ ਤਾਂ ਕੁਝ ਲੈ ਕੇ ਜਾਂਦਾ ਅਤੇ ਫਿਰ ਉਹਨੂੰ ਸਿਆਣਾ ਲਿਖਿਆ ਹੋਣਾ ਸੀ ਕਿ ਤਾਂ ਜੀ ਸੰਸਾਰ ਤੋਂ ਜਾਂਦਾ ਹੀ ਕੁਝ ਨਹੀਂ, ਪਰ ਕਰਮ ਤਾਂ ਬੰਦੇ ਦੇ ਨਾਲ ਹੀ ਤੁਰਦੇ ਨੇ ਨਾ, ਅਤੇ ਜਿਹੜਾ ਚੰਗਾ ਕਰਮ ਕਰਕੇ ਜਾਂਦਾ ਹੈ ਅਤੇ ਉਹਦੀ ਸਲੋਤਾ ਹੁੰਦੀ ਹੈ। ਹੋਰ ਵੀ ਬੜੇ ਦ੍ਰਿਸ਼ਟਾਂਤ ਗੁਰੂ ਸਾਹਿਬ ਜੀ ਨੇ ਇਹਦੇ ਪ੍ਰਤੀ ਦਿੱਤੇ ਹਨ ਬਾਣੀ ਦੇ ਅੰਦਰ। ਤੇ ਰਾਵਣ ਘਰ ਦੀਆ ਨਾ ਬਾਤੀ, ਦੀਵਾ ਬੱਤੀ ਕਿਹਦਾ ਬੁੱਝਦਾ, ਜਿਹੜਾ ਮਾੜਾ ਕਰਮ ਕਰੇ ਅਤੇ ਉਹਨੂੰ ਇੱਕ ਪੰਜਾਬੀ ਦੇ ਵਿੱਚ ਅਖਾਣ ਬਣਿਆ ਹੋਇਆ ਕਿ ਉਹਦਾ ਤਾਂ ਦੀਵਾ ਹੀ ਬੁੱਝ ਗਿਆ। ਅਤੇ ਹੁਣ ਏਡਾ ਸਿਆਣਾ, ਏਡਾ ਵਿਦਵਾਨ, ਏਡਾ ਵੱਡਾ ਮਹਿਲ, ਪਰ ਅਖੀਰ ਨੂੰ ਮਹਾਰਾਜ ਕਹਿੰਦੇ ਜਿੱਦਣ ਉਹ ਆਚਰਨ ਤੋਂ ਡਿੱਗ ਪਿਆ, ਮਾੜਾ ਕਰਮ ਕੀਤਾ, ਉਹਨੂੰ ਬਾਣੀ ਦੇ ਵਿੱਚ ਲਿਖਿਆ ਹੋਇਆ ਮੂਰਖ। ਇਸੇ ਤਰ੍ਹਾਂ ਸਵਰਗ ਦਾ ਰਾਜਾ ਇੰਦਰ ਮੰਨਿਆ ਹੈ ਔਰ ਆਪਾਂ ਕਈ ਵਾਰੀ ਸੁਣਦੇ ਹਾਂ ਕਿ ਜਦੋਂ ਕਿਤੇ ਕੋਈ ਬੰਦਾ ਚੜ੍ਹਾਈ ਕਰਦਾ ਅਤੇ ਜੀ ਉਹਦੇ ਲਈ ਕੋਈ ਚੰਗਾ ਸ਼ਬਦ ਵਰਤਿਆ ਜਾਣਾ ਅਤੇ ਕਹਿੰਦੇ ਨੇ ਜੀ ਸਵਰਗਵਾਸੀ ਹੋ ਗਿਆ। ਵੈਸੇ ਗੁਰਮਤ ਦੇ ਧਾਰਨੀ ਜਿਹੜੇ ਨੇ ਉਹ ਤਾਂ ਐਸੇ ਸਵਰਗ ਦੀ ਇੱਛਾ ਰੱਖਦੇ ਹੀ ਨਹੀਂ। ਗੁਰਸਿੱਖ ਲਈ ਤਾਂ ਜਿਹੜਾ ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਉਹਦੇ ਲਈ ਤਾਂ ਗੁਰਪੁਰਵਾਸੀ ਸ਼ਬਦ ਹੀ ਸੋਹਣਾ ਲੱਗਦਾ ਹੈ, ਕਿਉਂਕਿ ਸਵਰਗ ਦਾ ਰਾਜਾ ਇੰਦਰ ਮੰਨਿਆ ਅਤੇ ਬਾਣੀ ਦੇ ਵਿੱਚ ਇੱਕ ਦ੍ਰਿਸ਼ਟਾਂਤ ਉਹਦੇ ਪ੍ਰਤੀ ਵੀ ਦਿੱਤਾ ਹੈ
ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਜਾਣੀ ਕਿ ਗੌਤਮ ਰਿਖੀ ਦੀ ਇਸਤਰੀ ਅਹਿਲਿਆ ਨੂੰ ਦੇਖ ਕਰਕੇ ਸਵਰਗ ਦਾ ਰਾਜਾ ਉਹ ਵੀ ਆਚਰਨ ਤੋਂ ਡਿੱਗਾ, ਇਖਲਾਕ ਤੋਂ ਡਿੱਗ ਪਿਆ, ਮਾੜਾ ਕਰਮ ਹੋਇਆ ਉਹਦੇ ਕੋਲੋਂ। ਔਰ ਇਸ ਕਰਕੇ ਬਾਣੀ ਦੇ ਵਿੱਚ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਸਹਿਸ ਸਰੀਰ ਚਿਹਨ ਭੱਗ ਹੋਏ ਤਾਂ ਮਨ ਪਛੋਤਾਇਆ। ਅਖੀਰ ਉਹਨੂੰ ਪਛਤਾਉਣਾ ਹੀ ਪਿਆ, ਸਾਰੇ ਪਾਸੇ ਉਹਦੀ ਨਿੰਦਾ ਹੀ ਹੋਈ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਵੱਡੇ ਵੱਡੇ ਕੁਕਰਮੀ ਲੋਕ ਜਿਹੜੇ ਨੇ ਉਹਨਾਂ ਦੀ ਨਿੰਦਾ ਹੀ ਹੋ ਰਹੀ, ਭਾਵੇਂ ਉਹ ਰਾਜ ਘਰਾਣਿਆਂ ਦੇ ਮਾਲਕ ਵੀ ਕਿਉਂ ਨਾ ਹੋਣ। ਅੱਜ ਵੀ ਤੁਸੀਂ ਦੇਖ ਸਕਦੇ ਹੋ, ਹੈ ਤਾਂ ਉਹ ਰਾਜੇ ਨੇ ਪਰ ਕਰਮ ਮਾੜੇ ਹੋਣ ਕਰਕੇ ਕੌਣ ਉਹਨਾਂ ਨੂੰ ਸਲਾਉਂਦਾ ਹੈ, ਉਹਨਾਂ ਦੀ ਨਿੰਦਾ ਹੀ ਹੋ ਰਹੀ। ਪਰ ਮਹਾਰਾਜ ਜੀ ਨੇ ਬਾਣੀ ਵਿੱਚ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਹ ਪਰਮਾਤਮਾ ਉਹਦਾ ਸੁਭਾਵ ਬਿਰਧ ਐਸਾ ਹੈ ਕਿ ਜੇ ਕੋਈ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਵੇ, ਉਹਨੇ ਤਾਂ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕੀਤਾ ਹੈ ਜਿਹੜਾ ਉਹਦੀ ਸ਼ਰਨ ਵਿੱਚ ਪਿਆ ਹੈ। ਭਗਤ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ, ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ। ਕਿਹੜਾ ਕਲੰਕ ਉਹਨਾਂ ਦੇ ਮੱਥੇ ਰਿਹਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਦੇ ਨਾਲ ਜਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਮ ਵਿੱਚ ਹੀ ਐਸੀ ਬਖਸ਼ਿਸ਼ ਹੈ ਕਿ ਪਤਤ ਕਰਮ ਕਰਨ ਕਰਕੇ ਜੀ ਮੈਲੇ ਹੋਏ, ਸੰਸਾਰ ਤੋਂ ਗਏ, ਨਿੰਦਾ ਹੋਈ। ਪਰ ਜਿਨ੍ਹਾਂ ਕੋਲੋਂ ਮਾੜੇ ਕਰਮ ਵੀ ਹੋਏ ਸਨ, ਪਰ ਜੇ ਅਖੀਰਲੇ ਸਮੇਂ ਵੀ ਰਾਮ ਨਾਮ ਸੁੱਧ ਆਈ। ਫਿਰ ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਤਾਰੀਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀਅਲੇ ਦੇਵਾ ਪਾਹਨ ਤਾਰੀਅਲੇ। ਤੁਸੀਂ ਤਾਂ ਪੱਥਰਾਂ ਨੂੰ ਵੀ ਤਾਰਨ ਵਾਲੇ ਹੋ। ਰਾਮ ਕਹਿਤ ਜਨ ਕਸ ਨਾ ਤਰੇ। ਫਿਰ ਰਾਮ ਜਪਣ ਵਾਲੇ, ਨਾਮ ਜਪਣ ਵਾਲੇ ਕਿਸ ਤਰ੍ਹਾਂ ਨਹੀਂ ਤਰੇ, ਕਿਸ ਤਰ੍ਹਾਂ ਨਹੀਂ ਤਰਨਗੇ? ਜੇ ਤੁਹਾਡਾ ਨਾਮ ਪੱਥਰਾਂ 'ਤੇ ਲਿਖ ਦਿੱਤਾ ਗਿਆ ਤਾਂ ਉਹ ਪੱਥਰ ਵੀ ਤਾਰ ਦਿੱਤੇ ਤੁਹਾਡੇ ਨਾਮ ਨੇ। ਫਿਰ ਤਾਰੀਲੇ ਗਨਕਾ, ਨਿੰਦਾ ਹੋ ਰਹੀ ਸੀ। ਸੰਸਾਰ ਪਤਤ ਪਾਵਨ ਨਹੀਂ ਹੈ, ਜੋ ਮਨੁੱਖ ਨੇ ਕਰਮ ਕੀਤੇ ਨੇ ਸੰਸਾਰ ਨੇ ਉਹਨੂੰ ਉਸੇ ਤਰ੍ਹਾਂ ਹੀ ਦੇਖਣਾ, ਉਹੀ ਦ੍ਰਿਸ਼ਟੀ ਹੈ ਸੰਸਾਰ ਕੋਲ। ਪਰ ਪਰਮਾਤਮਾ ਦਾ ਸੁਭਾਵ ਬਿਰਧ ਹੈ ਕਿ ਉਹ ਪਤਤ ਪਾਵਨ ਹੈ। ਵੱਡੇ ਤੋਂ ਵੱਡਾ ਕੁਕਰਮੀ ਵੀ ਉਹਦੀ ਸ਼ਰਨ ਵਿੱਚ ਢਹਿ ਪਿਆ, ਉਹਨੇ ਬਖਸ਼ ਦਿੱਤਾ, ਉਹਦਾ ਸੁਭਾਵ ਬਿਰਧ ਹੀ ਐਸਾ ਹੈ। ਮਹਾਰਾਜ ਜੀ ਨੇ ਵੱਡੇ ਵੱਡੇ ਦ੍ਰਿਸ਼ਟਾਂਤ ਦਿੱਤੇ, ਗਨਕਾਂ ਨੂੰ ਤਾਰਿਆ, ਅਜਾਮਲ ਨੂੰ ਤਾਰਿਆ, ਵਿਆਦ ਅਜਾਮਲ ਤਾਰੀਅਲੇ। ਰਾਮ ਕਹਿਤ ਜਨ ਕਸ ਨਾ ਤਰੇ। ਮਹਾਰਾਜ ਕਹਿੰਦੇ ਤੂੰ ਵੀ ਨਾਮ ਜਪ, ਜਿਸ ਪਰਮਾਤਮਾ ਦੇ ਨਾਮ ਨੇ, ਸਿਮਰਨ ਨੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਹੈ, ਉਹ ਤੇ ਉਹਨੂੰ ਕਿਉਂ ਨਹੀਂ ਤਾਰੇਗਾ? ਸੋ ਅੱਜ ਭਾਈ ਗੁਰਦਾਸ ਜੀ ਦਾ ਜਿਹੜਾ ਆਪਾਂ ਬਚਨ ਵਿਚਾਰ ਰਹੇ ਹਾਂ, ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦਾ ਬਿਰਧ ਦੱਸਿਆ ਹੈ ਕਿ ਉਹ ਸਿੱਖ ਦੇ ਔਗਣਾਂ ਨੂੰ ਮੇਟਣ ਵਾਲਾ ਹੈ। ਸਾਡੇ ਕੋਲੋਂ ਹੋਏ ਕੁਕਰਮਾਂ ਨੂੰ ਵੀ ਉਹ ਮੇਟ ਕਰਕੇ, ਬ੍ਰਹਮ ਦੀ ਵਿਚਾਰ ਦੇ ਕਰਕੇ ਸਾਨੂੰ ਇਹ ਸੰਸਾਰ ਤੋਂ ਸਤਿਗੁਰੂ ਤਾਰਨ ਵਾਲੇ ਹਨ। ਕਿਉਂਕਿ ਪਰਮਾਤਮਾ ਦਾ ਸੁਭਾਅ ਜੇ ਪਤਤ ਪਾਵਨ ਹੈ ਨਾ, ਅਤੇ ਗੁਰੂ ਦਾ ਵੀ ਸੁਭਾਅ ਐਸਾ ਹੀ ਹੈ। ਔਰ ਤੁਸੀਂ ਉਹ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹੋ, ਉਹਨਾਂ ਨੇ ਦ੍ਰਿਸ਼ਟਾਂਤ ਦਿੱਤੇ, ਕਹਿੰਦੇ ਜਦੋਂ ਮੈਂ ਸੁਣਦਾ ਹਾਂ ਵਾਹਿਗੁਰੂ ਤੂੰ ਭਗਤੀ ਨੂੰ ਪਿਆਰ ਕਰਦਾ ਹੈ, ਇਹ ਸੁਣ ਕੇ ਮੇਰਾ ਮਨ ਉਦਾਸ ਹੁੰਦਾ ਹੈ ਕਿ ਮੈਂ ਤਾਂ ਭਗਤੀ ਕੀਤੀ ਕੋਈ ਨਹੀਂ। ਜੇ ਭਗਤਾਂ ਨੂੰ ਤਾਰਦੇ ਹੋ ਤਾਂ ਮੈਂ ਤਾਂ ਭਗਤ ਨਹੀਂ ਹਾਂ, ਕਿਉਂਕਿ ਭਗਤਾਂ ਦਾ ਜੀਵਨ ਤਾਂ ਬਹੁਤ ਵਿਸ਼ਾਲ ਹੈ, ਵੱਡਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ। ਮਹਾਰਾਜ ਮੈਂ ਤਾਂ ਐਸਾ ਭਗਤ ਨਹੀਂ ਹਾਂ। ਪਰ ਇਹ ਸੁਣ ਕੇ ਮਨ ਉਦਾਸ ਹੁੰਦਾ ਹੈ ਕਿ ਤੂੰ ਭਗਤਾਂ ਨੂੰ ਤਾਰਦੈਂ, ਪਰ ਜਦੋਂ ਇਹ ਗੱਲ ਸੁਣ ਲੈਂਦਾ ਨਾ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ, ਤੇ ਤੁਸੀਂ ਤਾਂ ਵੱਡੇ ਵੱਡੇ ਪਾਪੀ ਉਹਨਾਂ ਨੂੰ ਵੀ ਤਾਰ ਦਿੱਤਾ। ਫਿਰ ਮੈਂ ਮਨ ਵਿੱਚ ਕੁਝ ਆਸ ਰੱਖ ਲੈਂਦਾ ਕਿ ਤੂੰ ਮੈਨੂੰ ਵੀ ਤਾਰੇਗਾ, ਮੈਂ ਤੇਰੀ ਸ਼ਰਨ ਲਈ ਹੈ। ਅਗਲੀ ਗੱਲ ਕੀਤੀ, ਕਹਿੰਦੇ ਜਦੋਂ ਇਹ ਸੁਣਦਾ ਕਿ ਤੂੰ ਅੰਤਰ ਜਾਮੀ ਹੈ, ਮੇਰਾ ਮਨ ਡਰ ਜਾਂਦਾ ਹੈ।
ਕਿਉਂਕਿ ਜਿਹੜੇ ਔਗਣ ਮੈਂ ਕੀਤੇ ਨੇ ਉਹ ਮੈਨੂੰ ਪਤਾ ਹੈ। ਕਈ ਵਾਰੀ ਕੀਤੇ ਹੋ ਕੁਕਰਮ ਸੰਸਾਰ 'ਚ ਪ੍ਰਗਟ ਨਾ ਹੋਣ ਕਰਕੇ ਨਾ ਬੰਦੇ ਦਾ ਮਨ ਜਾਣਦਾ ਹੁੰਦਾ ਹੈ ਕਿ ਮੈਂ ਕਿਹੜੇ ਕਿਹੜੇ ਕੁਕਰਮ ਕੀਤੇ ਨੇ। ਜਦੋਂ ਇਹ ਸੁਣਦਾ ਕਿ ਤੂੰ ਤਾਂ ਅੰਦਰ ਦੀ ਵੀ ਜਾਣਦਾ ਹੈ, ਸੰਸਾਰ ਨੂੰ ਮੈਂ ਸੋਹਣਾ ਬਣ ਕੇ ਦੱਸਦਾ ਪਰ ਤੇਰੇ ਤੋਂ ਤਾਂ ਨਹੀਂ ਕੁਝ ਲੁਕਿਆ ਹੋਇਆ, ਸਦ ਸੁਣਦਾ ਸਦ ਵੇਖਦਾ, ਇਸ ਕਰਕੇ ਮੇਰਾ ਮਨ ਡਰ ਜਾਂਦਾ, ਅੰਦਰ ਕੰਬ ਜਾਂਦਾ ਹੈ ਕਿ ਤੂੰ ਤਾਂ ਮੇਰੇ ਅੰਦਰ ਦੀ ਜਾਣਦਾ ਹੈ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗਤ। ਪਰ ਜਦੋਂ ਇਹ ਸੁਣਦਾ ਦੀਨ ਕੋ ਦਿਆਲ ਸੁਣ ਪੈ ਭਰਮ ਢਾਰ, ਕਿ ਜਿਹੜਾ ਤੇਰੀ ਸ਼ਰਨ ਵਿੱਚ ਦੀਨ ਬਣ ਕੇ ਆ ਗਿਆ, ਗਰੀਬ ਨਿਮਾਣਾ ਬਣ ਕੇ ਆ ਗਿਆ, ਉਹਦੇ ਸਾਰੇ ਹੀ ਡਰ ਦੂਰ ਕਰ ਦੇਣਾ। ਫਿਰ ਮੇਰੇ ਮਨ ਵਿੱਚ ਕੁਝ ਆਸ ਵੱਜਦੀ ਹੈ ਕਿ ਮੈਂ ਤੇਰੀ ਸ਼ਰਨ ਤਾਂ ਲਈ ਹੈ ਨਾ, ਕਿ ਮੈਂ ਤੇਰੇ ਦਰ 'ਤੇ ਤਾਂ ਆਇਆ। ਜਲ ਧਰ ਸੰਗਮ ਕੈ ਅਫਲ ਸੇਂਵਲ ਦਰੁਮ, ਜਲ ਧਰ ਬੱਦਲ ਨੂੰ ਕਹਿੰਦੇ ਨੇ, ਅਫਲ ਫਲ ਤੋਂ ਰਹਿਤ ਰਹਿੰਦਾ ਹੈ, ਸਿੰਬਲ ਸਿੰਬਲ ਦਾ, ਦਰੁਮ ਰੁੱਖ, ਸਿੰਬਲ ਦਾ ਰੁੱਖ ਇੱਕ ਐਸਾ ਹੈ, ਇਹ ਹੋਰ ਰੁੱਖ ਤਾਂ ਪਾਣੀ ਦੇ ਨਾਲ ਉਹਨਾਂ ਉੱਤੇ ਬੂਰ ਪੈਂਦਾ ਹੈ, ਫਿਰ ਫਲ ਲੱਗਦਾ ਹੈ ਅਤੇ ਰਸ ਭਰਦਾ ਹੈ ਅਤੇ ਲੋਕ ਖਾ ਕੇ ਤ੍ਰਿਪਤ ਹੁੰਦੇ ਨੇ ਅਤੇ ਰੁੱਖ ਨੂੰ ਵੀ ਸਲਾਉਂਦੇ ਨੇ, ਫਲ ਨੂੰ ਵੀ ਸਲਾਉਂਦੇ, ਕਿੰਨਾ ਮਿੱਠਾ ਸੀ, ਕਿੰਨਾ ਸਵਾਦਲਾ ਹੈ। ਪਰ ਜਿਸ ਵਕਤ ਸਿੰਬਲ ਦੀ ਹਾਲਤ ਆਪਾਂ ਦੇਖਦੇ ਹਾਂ, ਜਿੰਨਾ ਮਰਜ਼ੀ ਮੀਂਹ ਪਵੇ, ਸਿੰਬਲ ਦੇ ਰੁੱਖ ਨੂੰ ਕੋਈ ਫਲ ਨਹੀਂ ਲੱਗਦਾ। ਜਲ ਧਰ ਸੰਗਮ ਕੈ ਅਫਲ ਸਿੰਬਲ ਦਰੁਮ, ਚੰਦਨ ਸੁਗੰਧ ਸੰਬੰਧ ਮੈਂ ਲਗਾ ਰਹੂੰ, ਸਿੰਬਲ ਦਾ ਕੋਈ ਫਾਇਦਾ ਨਹੀਂ, ਜਿੰਨਾ ਮਰਜ਼ੀ ਮੀਂਹ ਪਵੇ ਫਲ ਤੋਂ ਰਹਿਤ ਰਹਿੰਦਾ ਹੈ। ਪਰ ਜੇ ਕਿਤੇ ਨੇੜੇ ਚੰਦਨ ਹੋਵੇ ਤਾਂ ਫਿਰ ਚੰਦਨ ਕੋਲ ਹੋਣ ਕਰਕੇ ਸਿੰਬਲ ਦਾ ਰੁੱਖ ਵੀ ਮਹਿਕ ਨਾਲ ਭਰ ਜਾਂਦਾ ਹੈ। ਸਤਿਗੁਰੂ, ਮੇਰਾ ਸੁਭਾਅ ਤੇ ਸਿੰਬਲ ਵਰਗਾ ਹੈ ਕਿ ਮੇਰਾ ਕਿਸੇ ਨੂੰ ਕੋਈ ਲਾਭ ਹੀ ਨਹੀਂ, ਸੰਸਾਰ ਅੰਦਰ ਕੋਈ ਉਪਕਾਰ ਮੈਂ ਕੀਤਾ ਹੀ ਨਹੀਂ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਾਨੁੱਖ ਜਨਮ ਹੈ ਹਾਰਿਓ। ਪਰ ਸਤਿਗੁਰੂ, ਤੂੰ ਚੰਦਨ ਦੀ ਨਿਆਈ ਹੈ, ਮੈਂ ਤੇਰੀ ਸ਼ਰਨ ਵਿੱਚ ਆਇਆ। ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ, ਜਿਸ ਤਰ੍ਹਾਂ ਚੰਦਨ ਸਾਰਿਆਂ ਨੂੰ ਖੁਸ਼ਬੂ ਨਾਲ ਸੁਗੰਧੀ ਨਾਲ ਭਰ ਦਿੰਦਾ ਹੈ, ਤੁਸੀਂ ਭਗਤੀ ਰੂਪ ਸੁਗੰਧੀ ਦੇ ਨਾਲ ਹਿਰਦਿਆਂ ਨੂੰ ਭਰ ਦਿੰਦੇ ਹੋ। ਤੁਹਾਡਾ ਉਪਦੇਸ਼ ਹੀ ਮੇਰੇ ਲਈ ਸੁਗੰਧੀ ਹੈ ਕਿ ਜਦੋਂ ਤੁਹਾਡੇ ਉਪਦੇਸ਼ ਨੂੰ ਸੁਣਦਾ ਤਾਂ ਮੈਨੂੰ ਕੁਝ ਆਸ ਵੱਜ ਜਾਂਦੀ ਹੈ ਕਿ ਤੇਰਾ ਉਪਦੇਸ਼, ਕਿਉਂਕਿ ਤੁਸੀਂ ਚੰਦਨ ਦੀ ਨਿਆਈ ਹੋ ਅਤੇ ਉਪਦੇਸ਼ ਮਹਿਕ ਹੈ, ਉਹਦੇ ਨਾਲ ਮੇਰਾ ਹਿਰਦਾ ਪਰਿਪੂਰਨ ਹੋ ਜਾਵੇ, ਭਰ ਜਾਵੇ, ਮੈਨੂੰ ਕੁਝ ਆਸ ਵੱਜ ਜਾਂਦੀ ਹੈ, ਮੈਂ ਤੇਰੇ ਦਰ 'ਤੇ ਆਇਆ। ਅਖੀਰ 'ਤੇ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ, ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋਂ ਠੌਰ। ਮੈਂ ਤਾਂ ਐਡੇ ਨਖਿੱਧ ਕਰਮ ਕੀਤੇ, ਜਦੋਂ ਬੰਦਾ ਬਹੁਤਾ ਖਲਾਕ ਤੋਂ ਡਿੱਗਾ ਹੋਵੇ ਨਾ ਤਾਂ ਲੋਕ ਕਹਿੰਦੇ ਇਹਨੂੰ ਤਾਂ ਜੀ ਨਰਕਾਂ 'ਚ ਥਾਂ ਵੀ ਨਹੀਂ ਮਿਲਣੀ, ਇੱਦਾਂ ਹੀ ਕਹਿੰਦੇ ਨਾ। ਭਾਈ ਗੁਰਦਾਸ ਜੀ ਨੇ ਵੀ ਬਿਲਕੁਲ ਇੱਦਾਂ ਹੀ ਕਿਹਾ, ਮੈਂ ਜਿਹੜੇ ਕੁਕਰਮ ਕਰ ਰਿਹਾ, ਮਾੜੇ ਕਰਮ ਕੀਤੇ ਨੇ, ਮੈਨੂੰ ਤਾਂ ਨਰਕਾਂ 'ਚ ਥਾਂ ਨਹੀਂ ਸੀ ਮਿਲਣੀ। ਪਰ ਇਹ ਗੱਲ ਧਿਆਨ 'ਚ ਰੱਖਣਾ, ਭਾਈ ਗੁਰਦਾਸ ਸਾਹਿਬ ਤਾਂ ਬਹੁਤ ਵੱਡੀ ਮਹਾਨ ਹਸਤੀ ਹੈ, ਜਿਨ੍ਹਾਂ ਦੇ ਚਰਨਾਂ 'ਤੇ ਵਾਰੰਵਾਰ ਨਮਸਕਾਰ ਹੈ, ਉਹਨਾਂ ਦੀ ਬਾਣੀ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ। ਪਰ ਜਿਹੜਾ ਉੱਤਮ ਵਕਤਾ ਹੁੰਦਾ ਹੈ ਨਾ, ਉਹ ਆਪਣੇ ਮਨ ਨੂੰ ਸੰਬੋਧਨ ਕਰਕੇ ਅਤੇ ਉਪਦੇਸ਼ ਸੰਸਾਰ ਦੇ ਭਲੇ ਲਈ ਦਿੰਦਾ ਹੈ। ਵੇਖੋ, ਹੰਕਾਰ ਨਾਲ ਭਰਿਆ ਮਨੁੱਖ ਆਪਣੇ ਔਗਣਾਂ ਨੂੰ ਮੰਨਣ ਨੂੰ ਤਿਆਰ ਹੀ ਨਹੀਂ, ਕੀਤੇ ਹਨ ਮਾੜੇ ਕਰਮ ਪਰ ਮੰਨਣ ਨੂੰ ਤਿਆਰ ਨਹੀਂ। ਜੇ ਹੰਕਾਰ ਨਾ ਹੋਵੇ ਨਾ ਤਾਂ ਫਿਰ ਤਾਂ ਗੁਰੂ ਦੇ ਦਰ 'ਤੇ ਆ ਕੇ ਟੈਪ ਪੈਂਦਾ ਹੈ। ਹੰਕਾਰ ਨਾ ਹੋਵੇ, ਪੰਜਾਂ ਪਿਆਰਿਆਂ ਅੱਗੇ ਕਬੂਲ ਕਰ ਲੈਂਦਾ ਹੈ, ਔਰ ਫਿਰ ਕਬੂਲ ਕਰਕੇ ਗੁਨਾਹ ਵਾਰ ਵਾਰ ਨਹੀਂ ਕਰਦਾ। ਪਰ ਹੰਕਾਰੀ ਹੋਣ ਕਰਕੇ ਮੰਨਣ ਨੂੰ ਤਿਆਰ ਨਹੀਂ। ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋਂ ਠੌਰ, ਤੁਮਰੇ ਬਿਰਧ ਕਰ ਆਸਰੋ ਸੰਭਾਰ ਹੋ। ਮੈਂ ਜਿਹੜੇ ਕੁਕਰਮ ਕੀਤੇ ਨੇ, ਮੈਨੂੰ ਨਰਕਾਂ ਥਾਂ ਨਹੀਂ ਸੀ ਮਿਲਣਾ, ਪਰ ਤੇਰੇ ਦਰ 'ਤੇ ਆਇਆ। ਸਤਿਗੁਰੂ, ਮੈਨੂੰ ਕੁਝ ਆਸ ਵੱਜ ਜਾਂਦੀ ਹੈ ਕਿ ਤੇਰਾ ਸੁਭਾਅ ਪਤਿਤ ਪਾਵਨ ਹੈ, ਤੇਰਾ ਸੁਭਾਅ, ਤੇਰਾ ਬਿਰਧ, ਤੇਰਾ ਧਰਮ ਜਿਹੜਾ ਹੈ, ਉਹ ਜਿਹੜੇ ਪਾਪ ਕਰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਤਾਰਨ ਵਾਲਾ ਹੈ। ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਗੁਰੂ ਦਾ ਸੁਭਾਅ ਮਾਂ ਵਰਗਾ ਹੈ। ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਮਾਂ ਆਪਣੇ ਚਿੱਤ ਵਿੱਚ ਚੇਤੇ ਨਹੀਂ ਰੱਖਦੀ ਔਰ ਭੁਲਾ ਦਿੰਦੀ ਹੈ ਉਸਦੇ ਕੀਤੇ ਹੋਏ
ਮਾੜੇ ਕਰਮਾਂ ਨੂੰ ਔਗਣਾਂ ਨੂੰ ਭੁਲਾ ਕੇ ਗਲ ਦੇ ਨਾਲ ਹੀ ਲਾਉਂਦੀ ਹੈ। ਮਹਾਰਾਜ ਅਸੀਂ ਵੀ ਤੇਰੇ ਬਾਲਕ ਹਾਂ, ਜਿਸ ਤਰ੍ਹਾਂ ਮਾਂ ਔਗਣਾਂ ਨੂੰ ਭੁਲਾ ਦਿੰਦੀ ਹੈ ਨਾ। ਸੁੱਤ ਅਪਰਾਧ ਕਰਤੇ ਜੇਤੇ ਜਨਨੀ ਚੀਤਨ ਰਾਖਸ ਤੇਤੇ, ਰਾਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡ ਸਵਗਣ ਮੇਰਾ। ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਆਪਾਂ ਸੱਤਾ ਅਤੇ ਬਲਵੰਡ ਜੀ ਦਾ ਜੀਵਨ ਪੜ੍ਹਦੇ ਹਾਂ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਰਾਮ ਕਲੀ ਕੀ ਵਾਰ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਵੀ ਭਾਈ ਮਰਦਾਨਾ ਜੀ ਹੋਏ। ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਜਾਤੀ ਕਰਕੇ ਡੂਮ ਲਿਖਿਆ ਹੋਇਆ, ਮਰਾਸੀਆਂ ਦੇ ਵਿੱਚੋਂ ਜਾਤ ਹੈ, ਔਰ ਸਮਾਜ ਦੇ ਲੋਕ ਨਹੀਂ ਸੀ ਮਾਣ ਦਿੰਦੇ। ਕੰਮ ਸਿਰਫ ਇੰਨਾ ਹੀ ਸੀ ਡੂਮ ਜਾਤੀ ਦਾ, ਵਿਆਹਾਂ ਦੇ ਵਿੱਚ ਜਾ ਕਰਕੇ ਸਿੱਠਣੀਆਂ ਦੇਣੀਆਂ, ਗਾ ਕਰਕੇ ਲੋਕਾਂ ਦੇ ਮਨ ਪਰਚਾਵਾ ਕਰਨਾ, ਔਰ ਜਾਂ ਕੋਈ ਲਾਗੀ ਦਾ ਕੰਮ ਕਰਦੇ ਸਨ ਅਤੇ ਜੇ ਕਿਸੇ ਨੇ ਕੁਝ ਦੇ ਦੇਣਾ ਉਹਦੇ ਨਾਲ ਆਪਣਾ ਗੁਜ਼ਾਰਾ ਚਲਾਉਣਾ, ਬਹੁਤੇ ਧਨਾੜ ਨਹੀਂ ਸਨ ਹੁੰਦੇ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਪਾਰਸ ਦੀ ਤਰ੍ਹਾਂ ਨੇ, ਜਿਸ ਵਕਤ ਗੁਰੂ ਦੀ ਸ਼ਰਨ ਮਿਲ ਗਈ ਨਾ ਤਾਂ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਦੀ ਪਦਵੀ ਦਿੱਤੀ ਹੈ, ਤੂੰ ਮੇਰਾ ਭਾਈ ਹੈ। ਇਹ ਮਾਣ ਗੁਰੂ ਨਾਨਕ ਸਾਹਿਬ ਨੇ ਹੀ ਦਿੱਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਅੰਦਰ ਤੁਸੀਂ ਬਾਣੀ ਪੜ੍ਹੋ, ਭਾਈ ਮਰਦਾਨਾ ਜੀ ਦਾ ਨਾਮ ਨਾਲ ਲਿਖਿਆ ਹੋਇਆ, ਸਲੋਕ ਮਰਦਾਨਾ ਪਹਿਲਾ, ਗੁਰੂ ਨਾਨਕ ਸਾਹਿਬ ਦਾ ਸਲੋਕ ਹੈ। ਪਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਕਿਰਪਾ ਕਰੀ, ਅਸਾਂ ਨੂੰ ਵਿਛੋੜੀ ਨਾ, ਨਾ ਇੱਥੇ ਨਾ ਉੱਥੇ। ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਬਚਨ ਕਿਹਾ, ਮਰਦਾਨਿਆਂ ਵਾਧ ਆ ਰਿਹਾ ਤੇਰੇ ਨਾਲ, ਜਿੱਥੇ ਸਾਡਾ ਵਾਸਾ ਉੱਥੇ ਤੇਰਾ ਵਾਸਾ। ਔਰ ਭਾਈ ਮਰਦਾਨਾ ਜੀ ਤੋਂ ਬਾਅਦ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਰਬਾਬੀ ਹੋਏ, ਰਬਾਬ ਦੇ ਨਾਲ ਕੀਰਤਨ ਕਰਦੇ ਰਹੇ। ਔਰ ਫਿਰ ਵੈਸੇ ਜਿਹੜਾ ਸਾਜ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ ਨਾ, ਚਲੋ ਅੱਜ ਕੱਲ੍ਹ ਵੀ ਸਾਜ਼ ਹਨ, ਪਰ ਉਹ ਸਾਜ਼ ਤਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਅਰਸ਼ ਤੋਂ ਉਤਰਿਆ ਹੋਇਆ ਉਹ ਸਾਜ਼ ਸੀ, ਜਿਹਦੀ ਬਰਾਬਰੀ ਹੋਰ ਕੋਈ ਕਰ ਹੀ ਨਹੀਂ ਸਕਦਾ। ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਦਾਨਾ ਜੀ ਦੂਸਰੇ ਪਾਤਸ਼ਾਹ ਦੇ ਕੀਰਤਨੀਏ ਰਹੇ, ਔਰ ਉਹਨਾਂ ਤੋਂ ਬਾਅਦ ਭਾਈ ਦਾਲਾ ਜੀ ਹੋਏ, ਤੀਸਰੇ ਅਤੇ ਚੌਥੇ ਪਾਤਸ਼ਾਹ ਵੇਲੇ ਉਹ ਕੀਰਤਨੀਏ ਰਹੇ। ਭਾਈ ਸੱਤਾ ਅਤੇ ਬਲਵਾਂਡੇ ਪੂਰਬ ਦੇ ਰਹਿਣ ਵਾਲੇ ਸਨ, ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ, ਇਹਨਾਂ ਕੋਲ ਵਜੰਤਰੀ ਵਜਾਉਣ ਦਾ, ਸਾਜ਼ ਵਜਾਉਣ ਦਾ ਗੁਣ ਤਾਂ ਸੀ, ਪਰ ਲੋਕ ਕੋਈ ਬਹੁਤੀ ਕਦਰ ਨਹੀਂ ਸੀ ਕਰਦੇ। ਵਿਆਹਾਂ ਦੇ ਵਿੱਚ ਥੋੜ੍ਹਾ ਬਹੁਤਾ ਗਾ ਵਜਾ ਕੇ ਜੋ ਧਨ ਮਿਲਣਾ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਇਸ ਕਰਕੇ ਭਾਈ ਬਲਵੰਡ ਜੀ ਨੇ ਵਿਚਾਰ ਕੀਤੀ ਕਿ ਗੁਣ ਤਾਂ ਹੈ ਪਰ ਇੱਥੇ ਕਦਰ ਨਹੀਂ ਪੈ ਰਹੀ, ਔਰ ਘਰੋਂ ਫਿਰ ਬਾਹਰ ਨਿਕਲੇ ਹਨ ਕਿ ਵੱਖ ਵੱਖ ਇਲਾਕਿਆਂ ਵਿੱਚ ਜਾਵਾਂਗੇ, ਜਿੱਥੇ ਕੋਈ ਗੁਣ ਦਾ ਕਦਰਦਾਨ ਹੋਇਆ ਉੱਥੇ ਮੇਰੇ ਗੁਣ ਦਾ ਮੁੱਲ ਪਏਗਾ। ਔਰ ਸੱਤਾ ਇਹ ਛੋਟਾ ਭਰਾ ਸੀ ਬਲਵੰਡ ਜੀ ਦਾ, ਇਹ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇੰਨਾ ਸ਼ੋਭਾ ਸੁਣੀ ਹੈ, ਅੰਮ੍ਰਿਤਸਰ ਨਗਰ ਵਸਾਇਆ ਗੁਰੂ ਰਾਮਦਾਸ ਸਾਹਿਬ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਔਰ ਬੇਅੰਤ ਹੀ ਸੰਗਤਾਂ ਉਹਨਾਂ ਦੀ ਸ਼ਰਨ ਵਿੱਚ ਚੱਲ ਕੇ ਆਉਂਦੀਆਂ। ਭਾਈ ਸੱਤਾ ਜੀ ਵੀ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਵਿੱਚ ਆਏ, ਮੱਥਾ ਟੇਕਿਆ, ਔਰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕੋਲ ਗੁਣ ਤਾਂ ਹੈ ਪਰ ਗੁਣ ਦਾ ਕੋਈ ਕਦਰਦਾਨ ਨਹੀਂ ਹੈ। ਗੁਰੂ ਸਾਹਿਬ ਸੁਣ ਕੇ ਪ੍ਰਸੰਨ ਹੋਏ, ਕਹਿਣ ਲੱਗੇ, ਕੀ ਕਰਦੇ ਹੋ ਮਹਾਰਾਜ, ਸਾਜ਼ ਵਜਾ ਲੈਂਦੇ? ਸਤਿਗੁਰੂ ਕਹਿੰਦੇ, ਪਰਮੇਸ਼ਰ ਦਾ ਜਸ ਗਾਇਆ ਕਰੋ, ਵਾਹਿਗੁਰੂ ਦੀ ਕੀਰਤੀ ਕਰਿਆ ਕਰੋ। ਵਾਹਿਗੁਰੂ ਦੀ ਕੀਰਤੀ ਗਾਉਣ ਦੇ ਨਾਲ, ਰੱਬ ਦਾ ਜਸ ਗਾਉਣ ਦੇ ਨਾਲ ਵੀ ਕਦੇ ਕੋਈ ਘਾਟਾ ਰਹਿੰਦਾ ਹੈ? ਮਹਾਰਾਜ ਸਤ ਬਚਨ, ਸਤਿਗੁਰੂ ਕਹਿੰਦੇ ਗਾਓ ਫਿਰ। ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ, ਕਿਉਂਕਿ ਠੀਕ ਹੈ ਗੁਣਵਾਨ ਸੰਸਾਰ ਵਿੱਚ ਬਹੁਤ ਨੇ, ਪਰ ਜਦੋਂ ਦੀ ਦ੍ਰਿਸ਼ਟੀ ਪਵੇ ਨਾ ਫਿਰ ਹੀ ਉਹ ਰਸ ਭਰਿਆ ਜਾਂਦਾ ਹੈ। ਔਰ ਫਿਰ ਐਸੀ ਕਿਰਪਾ ਹੋਈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਰਸ ਭਰ ਦਿੱਤਾ ਕਿ ਸੰਗਤਾਂ ਸੁਣ ਕੇ ਬਹੁਤ ਪ੍ਰਸੰਨ ਹੋਈਆਂ, ਅਤੇ ਔਰ ਸੰਗਤਾਂ ਵੱਲੋਂ ਜਦੋਂ ਪ੍ਰੇਮ ਦੇ ਨਾਲ ਉਹਨਾਂ ਕੀਰਤਨ ਗਾਉਣਾ, ਸੰਗਤਾਂ ਨੇ ਭੇਟਾ ਵੀ ਇਹਨਾਂ ਨੂੰ ਦੇਣੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ, ਔਰ ਫਿਰ ਸੰਗਤਾਂ ਕੋਲੋਂ ਭੇਟਾ ਲੈ ਕਰਕੇ ਬਹੁਤ ਪ੍ਰਸੰਨ ਹੋਏ ਅਤੇ ਘਰ ਦਾ ਗੁਜ਼ਾਰਾ ਸੌਖਾ ਚੱਲ ਪਿਆ।
ਇਹਨਾਂ ਦੀ ਰਿਹਾਇਸ਼ ਜਿੱਥੇ ਤੁਸੀਂ ਭਾਈ ਸ਼ਾਲੋ ਜੀ ਦਾ ਟੋਭਾ ਦੇਖਦੇ ਹੋ ਉਹਨਾਂ ਦੇ ਬਿਲਕੁਲ ਨੇੜੇ ਸਤਿਗੁਰਾਂ ਨੇ ਕਰਾ ਦਿੱਤੀ। ਬਲਵੰਡ ਜੀ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਘੁੰਮਦੇ ਰਹੇ, ਥੱਕ ਗਏ, ਕਿਤੇ ਵੀ ਕੋਈ ਗੁਣ ਦਾ ਕਦਰਦਾਨ ਨਾ ਮਿਲਿਆ, ਥੱਕ ਹਾਰ ਕੇ ਪਰਿਵਾਰ ਦਾ ਮੂੰਹ ਵਾਪਸ ਖਿੱਚ ਲਿਆਇਆ। ਜਦੋਂ ਘਰ ਪਹੁੰਚੇ ਨੇ ਤਾਂ ਕੀ ਦੇਖਿਆ ਕਿ ਜਿਸ ਹਾਲਾਤ ਵਿੱਚੋਂ ਗਏ ਸੀ ਉਹ ਤਾਂ ਹਾਲਾਤ ਹੀ ਬਦਲ ਗਏ ਘਰ ਦੇ, ਔਰ ਸੋਹਣੇ ਘਰ ਬਣੇ ਹੋਏ ਦੇਖ ਕੇ, ਪਰਿਵਾਰ ਖੁਸ਼ ਦੇਖ ਕਰਕੇ ਅਤੇ ਪੁੱਛਿਆ ਅਤੇ ਸੱਤਾ ਜੀ ਨੇ ਸਾਰਾ ਕੁਝ ਦੱਸਿਆ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਦੀ ਗੱਦੀ, ਉਹਨਾਂ ਦੀ ਗੱਦੀ, ਗੁਰੂ ਅਰਜਨ ਦੇਵ ਸਾਹਿਬ ਉੱਥੇ ਬਿਰਾਜਮਾਨ ਨੇ ਅਤੇ ਉੱਥੇ ਉਹਨਾਂ ਦੇ ਚਰਨਾਂ ਵਿੱਚ ਜਾ ਕਰਕੇ ਸਾਜ ਵਜਾਉਣਾ ਅਤੇ ਆ ਸਾਰੇ ਘਰ ਦੇ ਹਾਲਾਤ ਤਾਂ ਬਦਲੇ ਨੇ। ਭਾਈ ਬਲਵੰਡ ਜੀ ਨੂੰ ਵੀ ਲੈ ਕੇ ਗੁਰੂ ਦੀ ਸ਼ਰਨ ਵਿੱਚ ਆਏ ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਗਿਆ ਦਿੱਤੀ, ਭਾਈ ਬਲਵੰਡ ਜੀ ਸਰੰਦਾ ਅਤੇ ਭਾਈ ਸੱਤਾ ਜੀ ਇਸੇ ਤਰ੍ਹਾਂ ਰਬਾਬ ਅਤੇ ਨਾਲ ਇਹਨਾਂ ਦੇ ਜੋੜੀ ਵੱਜਣ ਲੱਗੀ। ਅਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਇਸ ਤਰ੍ਹਾਂ ਹੋਇਆ ਆਰੰਭ, ਔਰ ਜਿਹੜੀਆਂ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਆਉਂਦੀਆਂ ਸੀ, ਜਦੋਂ ਇਹਨਾਂ ਦੇ ਪਾਸ ਬੈਠ ਕੇ ਕੀਰਤਨ ਸੁਣਨਾ, ਬੜੀ ਪ੍ਰੇਮ ਭਾਵਨਾ ਨਾਲ ਇਹਨਾਂ ਕੀਰਤਨ ਗਾਉਣਾ, ਔਰ ਉਸ ਵੇਲੇ ਸੰਗਤਾਂ ਖੁਸ਼ ਹੁੰਦੀਆਂ ਅਤੇ ਇਹਨਾਂ ਨੂੰ ਬਹੁਤ ਧੰਨ ਦੇ ਕਰਕੇ, ਭੇਟਾਂ ਦੇ ਕੇ ਨਵਾਜਦੀਆਂ। ਥੋੜ੍ਹੇ ਦਿਨਾਂ ਦੇ ਵਿੱਚ ਜਿਉਂ ਜਿਉਂ ਧੰਨ ਆਉਣ ਲੱਗਾ ਤਿਉਂ ਤਿਉਂ ਮਾਣ ਵੀ ਇਸ ਗੱਲ ਦਾ ਅੰਦਰ ਆਉਣ ਲੱਗਾ ਕਿ ਸ਼ਾਇਦ ਸਾਡੇ ਗੁਣਾਂ ਦਾ ਹੀ ਸਤਿਕਾਰ ਹੋ ਰਿਹਾ। ਜੇ ਗੁਣਾਂ ਦਾ ਹੀ ਸਤਿਕਾਰ ਹੋਣਾ ਸੀ ਤਾਂ ਫਿਰ ਪਹਿਲਾਂ ਗੁਣ ਤਾਂ ਕੋਲ ਸੀ ਪਰ ਕਦਰ ਤਾਂ ਕਿਤੇ ਨਹੀਂ ਸੀ ਪੈ ਰਹੀ। ਔਰ ਗੁਰੂ ਅਰਜਨ ਦੇਵ ਸਾਹਿਬ ਪਾਰਸ ਦੀ ਤਰ੍ਹਾਂ ਹਨ, ਪ੍ਰਤੱਖ ਹਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ਾਂ ਤਾਂ ਮਿਲੀਆਂ, ਪਰ ਹੌਲੀ ਹੌਲੀ ਇਹ ਤਾਂ ਮਹਾਰਾਜ ਕਿਰਪਾ ਕਰਨ ਕਿ ਗੁਣਾਂ ਦੀ ਹਉਮੈ ਵੀ ਜਿਹੜੀ ਹੈ ਉਹ ਬਹੁਤ ਮਾੜੀ ਹੈ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਬੁੱਧ ਕਬੇ ਨਾ ਨਾਸੀ। ਥੋੜ੍ਹੇ ਸਮੇਂ ਬਾਅਦ ਐਸਾ ਮਨ ਵਿੱਚ ਖਿਆਲ ਚੱਲ ਪਿਆ ਕਿ ਜਿਹੜੀਆਂ ਸੰਗਤਾਂ ਦਾ ਇੰਨਾ ਇਕੱਠ ਹੋ ਰਿਹਾ ਹੈ ਨਾ, ਇਹ ਸਾਡੇ ਗਾਉਣ ਕਰਕੇ ਹੀ ਹੋ ਰਿਹਾ, ਕਿਉਂਕਿ ਭਾਈ ਮਰਦਾਨਾ ਜੀ ਸਾਡੀ ਵੰਸ਼ ਵਿੱਚੋਂ ਸਨ ਤਾਂ ਗੁਰੂ ਨਾਨਕ ਸਾਹਿਬ ਦਾ ਜਸ ਹੁੰਦਾ ਰਿਹਾ, ਔਰ ਫਿਰ ਜਿਹੜੇ ਰਬਾਬੀ ਸਾਡੀ ਵੰਸ਼ ਵਿੱਚੋਂ ਹੋਏ ਤਾਂ ਗੁਰੂ ਸਾਹਿਬ ਨੂੰ ਸਾਰੇ ਹੁਣ ਜਾਣਦੇ ਨੇ। ਇੱਕ ਦਿਨ ਮਨ 'ਚ ਖਿਆਲ ਆ ਗਿਆ ਕਿ ਲੋਕ ਇੰਨੀ ਭੇਟਾ ਗੁਰੂ ਦੇ ਅੱਗੇ ਰੱਖਦੇ ਨੇ ਅਤੇ ਸੰਗਤ ਅਸੀਂ ਇਕੱਠੀ ਕਰਦੇ ਹਾਂ। ਫਿਰ ਧੀ ਦਾ ਭੈਣ ਦਾ ਵਿਆਹ ਵੀ ਜਿਹੜਾ ਸੀ ਉਹ ਨੇੜੇ ਆਇਆ, ਔਰ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਚੱਲ ਕੇ ਆਏ, ਕਹਿਣ ਲੱਗੇ ਮਹਾਰਾਜ ਇੰਨੇ ਅੰਬਾਰ ਤੁਹਾਡੇ ਅੱਗੇ ਲੱਗਦੇ ਨੇ ਭੇਟਾਵਾਂ ਦੇ, ਸਾਡਾ ਵੀ ਸੋਚੋ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਸਾਡੀ ਭੈਣ ਦਾ ਵਿਆਹ ਹੈ, ਅਸੀਂ ਪੂਰੇ ਠਾਠ ਬਾਠ ਦੇ ਨਾਲ ਕਰਨਾ ਅਤੇ ਤੁਸੀਂ ਹੁਣ ਸਾਡੀ ਬੇਨਤੀ ਸੁਣੋ ਅਤੇ ਤੁਹਾਡੇ ਸਾਡੇ 'ਤੇ ਕਿਰਪਾ ਕਰੋਗੇ ਅਤੇ ਫਿਰ ਹੀ ਇਹ ਕਾਰਜ ਹੋਣਾ। ਮਹਾਰਾਜ ਕਹਿੰਦੇ ਦੱਸੋ। ਕਹਿਣ ਲੱਗੇ ਮਹਾਰਾਜ ਕਹਿੰਦੇ ਜੋ ਤੁਹਾਨੂੰ ਚਾਹੀਦਾ ਮੰਗ ਕੇ ਲੈ ਲਓ, ਕਿਉਂਕਿ ਤੁਸੀਂ ਗੁਰੂ ਘਰ ਦੇ ਕੀਰਤਨੀ ਹੋ। ਕਹਿਣ ਲੱਗੇ ਕਿ ਇਸ ਤਰ੍ਹਾਂ ਨਹੀਂ, ਜਿਹੜਾ ਵਿਸਾਖੀ ਦਾ ਪੁਰਬ ਆ ਰਿਹਾ ਨਾ, ਅਤੇ ਜੋ ਸੰਗਤ ਦੀ ਭੇਟਾ ਹੋਵੇਗੀ ਉਹ ਇੱਕ ਦਿਨ ਦੀ ਭੇਟਾ ਅਸੀਂ ਲੈ ਕੇ ਜਾਣੀ ਹੈ। ਹੁਣ ਅੰਤਰਜਾਮੀ ਸਤਿਗੁਰੂ ਜਾਣਦੇ ਤਾਂ ਸਭ ਨੇ ਕਿ ਇਹਨਾਂ ਦੇ ਅੰਦਰ ਹੁਣ ਕੀ ਚੱਲ ਰਿਹਾ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਵੀ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਨੂੰ ਕੁਝ ਚਾਹੀਦਾ ਤਾਂ ਮੰਗ ਕੇ ਲੈ ਲਓ। ਕਹਿਣ ਲੱਗੇ ਕਿ ਨਹੀਂ, ਸਾਨੂੰ ਇੱਕ ਦਿਨ ਦੀ ਭੇਟਾ ਚਾਹੀਦੀ ਜਿੰਨੀ ਵੀ ਹੋਏਗੀ। ਮਹਾਰਾਜ ਕਹਿੰਦੇ ਠੀਕ ਹੈ। ਦਿਨ ਆਇਆ, ਉਹ ਕੁਦਰਤੀ ਝੜੀ ਲੱਗਣ ਕਰਕੇ ਨਾ, ਮੀਂਹ ਜ਼ਿਆਦਾ ਪੈਣ ਕਰਕੇ, ਜਿਸ ਤਰ੍ਹਾਂ ਇੱਥੇ ਆ ਠੰਡ ਦੇ ਸਮੇਂ ਦੇਖਣਾ ਜਦੋਂ ਸਨੋਹ ਪੈ ਜਾਂਦੀ ਸੰਗਤ ਕਿੰਨੀ ਕੁ ਹੁੰਦੀ ਹੈ, ਉਹ ਹੁਣ ਮੀਂਹ ਦੇ ਵਿੱਚ ਝੜੀ ਦੇ ਵਿੱਚ ਸੰਗਤ ਪਹੁੰਚੀ ਨਾ ਜ਼ਿਆਦੀ, ਅਤੇ ਜਿੰਨੀ ਕੁ ਸੰਗਤ ਆਈ ਸੀ ਉਹ ਭੇਟਾ ਸਵਾਇਆ ਹੋਈ। ਮਹਾਰਾਜ ਕਹਿੰਦੇ ਸਾਰੀ ਭੇਟਾ ਇਕੱਠੀ ਕਰੋ ਅਤੇ ਸੱਤੇ ਅਤੇ ਬਲਵੰਡ ਨੂੰ ਦੇ ਦਿਓ। ਉਹ ਹੁਣ ਜਦੋਂ ਉੱਨੀ ਕੁ ਭੇਟਾ ਦੇਖੀ ਤਾਂ ਫਿਰ ਗੁੱਸੇ 'ਚ ਆ ਗਏ। ਕਹਿਣ ਲੱਗੇ ਤਾਂ ਮਹਾਰਾਜ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਸਾਡੇ ਨਾਲ। ਮਹਾਰਾਜ ਕਹਿੰਦੇ ਤੁਸੀਂ ਵਚਨ ਕੀਤਾ ਸੀ ਕਿ ਸਾਨੂੰ ਇੱਕ ਦਿਨ ਦੀ ਭੇਟਾ ਚਾਹੀਦੀ। ਮਹਾਰਾਜ ਕਹਿੰਦੇ ਲੈ ਜਾਓ। ਗੁੱਸੇ ਹੋ ਕੇ ਘਰੇ ਚਲੇ ਗਏ। ਅਗਲੇ ਦਿਨ ਕੀਰਤਨ ਕਰਨ ਹੀ ਨਾ ਆਏ। ਜਦੋਂ ਕੀਰਤਨ ਦਾ ਸਮਾਂ ਹੋ ਗਿਆ, ਉਸ ਵੇਲੇ ਸਾਰੀਆਂ ਸੰਗਤਾਂ ਵੀ ਬੈਠੀਆਂ ਨੇ। ਗੁਰੂ ਅਰਜਨ ਦੇਵ ਸਾਹਿਬ, ਐਸਾ ਸਤਿਗੁਰੂ ਜੀ ਦਾ ਸੁਭਾਅ। ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਜਾਓ ਸੱਤੇ ਅਤੇ ਬਲਵੰਡ ਨੂੰ ਲੈ ਕੇ ਆਓ। ਭਾਈ ਗੁਰਦਾਸ ਚੱਲ ਕੇ ਗਏ। ਭਾਈ ਗੁਰਦਾਸ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਗੁਰੂ ਸਾਹਿਬ ਤੁਹਾਨੂੰ ਯਾਦ ਕਰਦੇ। ਕਹਿਣ ਲੱਗੇ ਦੇਖਿਆ ਲੱਗਾ ਪਤਾ
कि हुण असीं कीर्तन करन नहीं गए तो फिर काम रुक गए ना सारे। ऐसा मन विच ख्याल आया और कहण लगे कि जाओ तुसीं, हुण असीं तां नहीं आउणा। भाई गुरदास जी इन्हां दीआं गल्लां सुण के वापस आए। महाराज अंतरजामी सतगुरु मुस्कुरा पए क्योंकि गुरु का सुभाव ही जिहड़ा है ना वो मां वर्गा है, पतत पावन है। संसार का ऐसा सुभाव नहीं है। गुरु अर्जन देव साहब जी ने फिर बाबा बुढ़ा साहब जी को भेजा, तुसी जाओ। बाबा जी चल के गए और बाबा बुढ़ा साहब जी कहण लगे, गुरु घर दे विच तां बहुत कुछ है, क्यों दिल छड्डी बैठे हो? इत्थे तां दिनां दे विच ही सतगुरु जी कंगाल नूं राज भाग बख्श देंदे ने। कहण लगे, सानूं तां कितें लब्भा नहीं गुरु का खजाना कित्थे है। इदां इन्हां ने अगों कहा कि सानूं तां लभदा नहीं जिहड़ा कहिंदे हो, गुरु के भंडार भरे पए ने, उह कित्थे भरे पए ने? देखदे आए हां बर्तन मूधे पए हुंदे ने रात दे समें, कित्थे आ गुरु का खजाना? सो जदों बाबा बुढ़ा साहब जी ने गल सुनी निराश होए वापस आ गए। पर गुरु अर्जन देव साहब अज भाई गुरदास जी कहिंदे, जैसे मात पिता ना विचारत विकार सुत, मां प्यो उन्हां दा सुभाव ही ऐसा हुंदा कि वह बच्चे दे विकारां नूं उन्हां दीआं भुल्लां नूं नज़रअंदाज करदे ने। गुरु अर्जन देव साहब महाराज फिर आप चल के गए। सिख देख रहे ने कि गुरु साहब क्यों जा रहे ने, मारे तां समर्थ ने। और गुरु अर्जन देव साहब आप गए पर यह देहां उत्थे गुरु के सत्कार लई उठियां ना, बैठे रहे। गुरु अर्जन देव साहब जदों घरे, इन्हां दे बाहर घर दे खलोते ने,

ਹੈ ਉਹਨੂੰ ਲੋਕਾਂ ਜਾਣਿਆ। ਜੇ ਭਾਈ ਦਾਨਾ ਸਾਜੀ ਸੀ ਤੇ ਗੁਰੂ ਅੰਗਦ ਦੇਵ ਸਾਹਿਬ ਦਾ ਜਸ ਹੋਇਆ। ਜੇ ਭਾਈ ਦਾਲਾ ਤੀਜੇ ਚੌਥੇ ਗੁਰੂ ਵੇੜੇ ਰਬਾਬ ਵਜਾਉਂਦੇ ਰਹੇ ਤੇ ਸੰਗਤਾਂ ਆਉਂਦੀਆਂ ਰਹੀਆਂ। ਜੇ ਅਸੀਂ ਹੁਣ ਸੰਗਤ ਇਕੱਠੀ ਅਸੀਂ ਕਰੀਏ ਤੇ ਭੇਟਾ ਦੇ ਢੇਰ ਤੁਹਾਡੇ ਅੱਗੇ ਲੱਗਣ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਵੱਡੇ ਸਤਿਗੁਰਾਂ ਦੀ ਨਿੰਦਾ ਵਾਲੇ ਬੋਲ ਇਹਨਾਂ ਦੇ ਮੂੰਹੋਂ ਸੁਣੇ ਨਾ, ਫਿਰ ਗੁਰੂ ਸਾਹਿਬ ਨਿਰਾਸ਼ ਹੋ ਕੇ ਮਹਾਰਾਜ ਨੇ ਕਿਹਾ ਸੀ ਤੁਸੀਂ ਹੁਣ ਫਿੱਟ ਗਏ ਹੋ, ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ। ਵੱਡੇ ਗੁਰੂ ਸਾਹਿਬਾਨਾਂ ਦੀ ਨਿੰਦਾ ਮਹਾਰਾਜ ਜੀ ਨੇ ਨਾ ਸੁਣੀ। ਫਿਰ ਮਹਾਰਾਜ ਬਾਹਰ ਨਿਕਲ ਕੇ ਕਹਿੰਦੇ ਹੁਣ ਇਹ ਫਿੱਟ ਗਏ ਨੇ। ਬਸ ਗੁਰੂ ਸਾਹਿਬ ਜੀ ਨੇ ਇਹ ਬਚਨ ਤੁਰਨ ਲੱਗਿਆਂ ਕਿਹਾ ਕਿ ਕੋਈ ਵੀ ਇਹਨਾਂ ਨੂੰ ਹੁਣ ਮੂੰਹ ਨਾ ਲਾਵੇ, ਔਰ ਜਿਹੜਾ ਇਹਨਾਂ ਨੂੰ ਬਖਸ਼ਾਣ ਲਿਆਵੇਗਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਇਆ ਜਾਵੇਗਾ। ਮਹਾਰਾਜ ਬਚਨ ਕਹਿ ਕੇ ਵਾਪਸ ਮੁੜ ਆਏ ਔਰ ਗੁਰੂ ਅਰਜਨ ਦੇਵ ਸਾਹਿਬ ਜਿੱਥੇ ਤੁਸੀਂ 68 ਘਾਟ ਦਰਸ਼ਨ ਕਰਦੇ ਹੋ ਦੁੱਖ ਪੰਜਨੀ ਬੇਰ ਦੇ ਬਿਲਕੁਲ ਨੇੜੇ, ਇੱਥੇ ਮਹਾਰਾਜ ਫਿਰ ਆ ਕੇ ਬਿਰਾਜਮਾਨ ਹੋਏ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਜ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਨੇ ਆਪ ਸਰੰਦਾ ਲਿਆ, ਭਾਈ ਗੁਰਦਾਸ ਸਾਹਿਬ ਨੂੰ ਕਿਹਾ ਕਿ ਜੋੜੀ ਵਜਾਓ, ਸਾਰੀ ਸਿੱਖ ਸੰਗਤਾਂ ਉੱਥੇ ਬੈਠੀਆਂ ਹੋਈਆਂ। ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਆਪ ਕੀਰਤਨ ਕੀਤਾ। ਔਰ ਜਿਹੜੀ ਆ ਤੁਸੀਂ ਰਾਗੀਆਂ ਦੀ ਸੰਪਰਦਾ ਦੇਖਦੇ ਹੋ ਇਹ ਉਦੋਂ ਤੋਂ ਚੱਲੀ ਹੈ ਕਿ ਮਹਾਰਾਜ ਜੀ ਨੇ ਸੰਗਤਾਂ ਨੂੰ ਫਿਰ ਕੀਰਤਨ ਬਖਸ਼ਿਆ, ਕੀਰਤਨ ਦੀ ਦਾਤ ਦਿੱਤੀ। ਔਰ ਐਸਾ ਰਸ ਬਣਿਆ ਕਿ ਫਿਰ ਇੰਜ ਪ੍ਰਤੀਤ ਹੋਇਆ ਕਿ ਜਿਸ ਤਰ੍ਹਾਂ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਚੋਰਿਆ ਹੋਵੇ। ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਉਹ ਉਸ ਵੇਲੇ ਐਸੀ ਬਖਸ਼ਿਸ਼ ਹੋਈ। ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਪਿੱਠ ਕੀਤੀ ਨਾ ਇਹਨਾਂ ਵੱਲ, ਇਤਿਹਾਸ ਕਹਿੰਦਾ ਹੈ ਕਿ ਸਰੀਰ ਦੇ ਉੱਤੇ ਉਸ ਵੇਲੇ ਕੋਹੜ ਦਾ ਰੋਗ ਚੱਲ ਪਿਆ ਸੀ, ਮੂੰਹ ਵੀ ਜਿਹੜਾ ਸੀ ਉਹ ਪੱਕ ਗਿਆ ਸੀ। ਹੁਣ ਗਾਉਣ ਤਾਂ ਵਜਾਉਣ ਤਾਂ ਸਾਜ, ਜੇ ਸਰੀਰ ਸਾਥ ਦੇਵੇ। ਉਸ ਵੇਲੇ ਬਹੁਤ ਦੁਖੀ ਹੋਏ, ਕੀਤਾ ਹੋਇਆ ਔਗਣ ਉਹਦਾ ਪਛਤਾਵਾ ਕਰਨ ਲੱਗੇ। ਪਰ ਹੁਣ ਜਿਹਨੂੰ ਵੀ ਜਾ ਕਰਕੇ ਕਹਿਣ ਕੋਈ ਮੂੰਹ ਨਹੀਂ ਸੀ ਲਾਉਂਦਾ। ਸਾਰਿਆਂ ਨੂੰ ਪਤਾ ਸੀ ਗੁਰੂ ਦੇ ਫਿਟਕਾਰੇ ਹੋਏ, ਕਿਸੇ ਨੇ ਮੂੰਹ ਲਾਉਣਾ ਹੀ ਨਹੀਂ। ਔਰ ਉਸ ਵੇਲੇ ਯਾਦ ਆਈ ਹੈ ਭਾਈ ਲੱਦਾ ਪਰਉਪਕਾਰੀ ਦੀ, ਉਹ ਵੀ ਲਾਹੌਰ ਦੇ ਨਿਵਾਸੀ ਨੇ। ਭਾਈ ਲੱਦਾ ਨਾਮ ਦੇ ਨਾਲ ਉਹਨਾਂ ਦੇ ਪਰਉਪਕਾਰੀ ਲੱਗਦਾ ਸੀ, ਕਿਉਂਕਿ ਬੜੇ ਪਰਉਪਕਾਰੀ ਸਨ। ਪਰ ਇਹ ਜਦੋਂ ਇਕੱਠੇ ਹੋ ਕੇ ਦੋਨੋਂ ਗਏ ਨੇ ਭਾਈ ਲੱਦੇ ਪਾਸ, ਤੇ ਭਾਈ ਲੱਦੇ ਨੂੰ ਪਤਾ ਸੀ ਕਿ ਗੁਰੂ ਕੇ ਫਟਕਾਰਿਆਂ ਨੂੰ ਮੂੰਹ ਲਾਉਣਾ ਨਹੀਂ। ਉਸ ਵੇਲੇ ਭਾਈ ਲੱਦੇ ਨੇ ਵੀ ਦਰਵਾਜ਼ੇ ਬੰਦ ਕਰ ਦਿੱਤੇ ਸਨ। ਤੇ ਫਿਰ ਇਹਨਾਂ ਨੇ ਬਾਹਰ ਉੱਚੀ ਉੱਚੀ ਰੋ ਕੇ ਗੁਰੂ ਕਾ ਵਾਸਤਾ ਪਾਇਆ ਕਿ ਸਿੱਖਾ ਤੈਨੂੰ ਗੁਰੂ ਦਾ ਵਾਸਤਾ ਹੈ, ਕਿਰਪਾ ਕਰ ਇੱਕ ਵਾਰ ਸਾਨੂੰ ਗੁਰੂ ਦੀ ਸ਼ਰਨ ਵਿੱਚ ਲੈ ਕੇ ਚੱਲ। ਉਸ ਵੇਲੇ ਭਾਈ ਲੱਦਾ ਜੀ ਨੇ ਨਾ ਜਦੋਂ ਗੁਰੂ ਦਾ ਵਾਸਤਾ ਪਾਇਆ ਤੇ ਫਿਰ ਉਹ ਦਰਵਾਜ਼ਾ ਖੋਲਿਆ, ਔਰ ਭਾਈ ਲੱਦਾ ਜੀ ਨੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਹੀ ਗੁਰੂ ਦਾ ਬਚਨ ਸੀ ਕਿ ਉਹਦਾ ਮੂੰਹ ਕਾਲਾ ਹੋਵੇਗਾ, ਗਧੇ ਤੇ ਬਿਠਾ ਕੇ ਬਾਜ਼ਾਰ 'ਚ ਫੇਰਿਆ ਜਾਵੇਗਾ। ਗੁਰੂ ਕਾ ਬਚਨ ਕਮਾਉਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਐਸਾ ਰੂਪ ਬਣਾ ਲਿਆ। ਐਸਾ ਉਪਕਾਰੀ ਜੀਵਨ ਭਾਈ ਲੱਦਾ ਜੀ ਦਾ ਐਸਾ ਰੂਪ ਧਾਰਨ ਕਰਕੇ ਭਾਈ ਲੱਦਾ ਜੀ ਲਾਹੌਰ ਤੋਂ ਹੀ ਚੱਲ ਪਏ। ਤੇ ਜਦੋਂ ਅੰਮ੍ਰਿਤਸਰ ਪਹੁੰਚੇ ਨੇ ਨਾ, ਹੁਣ ਉੱਚੀ ਉੱਚੀ ਰੌਲਾ ਵੀ ਪੈ ਰਿਹਾ ਕਿਉਂਕਿ ਬੱਚੇ ਨਾਲ ਹਨ। ਜਦੋਂ ਕਿਸੇ ਦਾ ਇਸ ਤਰ੍ਹਾਂ ਦਾ ਕੋਈ ਕੋਈ ਸਰੂਪ ਦੇਖੇ ਤੇ ਬੱਚਿਆਂ ਦੇ ਵਿੱਚ ਤਾਂ ਰੌਲਾ ਪੈਣਾ ਹੀ ਸੀ। ਉਹ ਉੱਚੀ ਉੱਚੀ ਰੌਲਾ ਪਾਉਂਦਿਆਂ ਬੱਚੇ ਨਾਲ ਆਉਣ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੁੱਛਿਆ ਸੀ, ਮਹਾਰਾਜ ਕਹਿੰਦੇ ਰੌਲਾ ਕਾਹਦਾ ਪੈ ਰਿਹਾ ਇੰਨਾ ਬਾਹਰ? ਸਿੱਖਾਂ ਨੇ ਦੇਖ ਕੇ ਕਿਹਾ ਮਹਾਰਾਜ ਭਾਈ ਲੱਦਾ ਜੀ ਆ ਰਹੇ। ਮਹਾਰਾਜ ਕਹਿੰਦੇ ਭਾਈ ਲੱਦਾ ਇਸ ਤਰ੍ਹਾਂ? ਕਹਿੰਦੇ ਮਹਾਰਾਜ ਸੱਤਾ ਤੇ ਬਲਵੰਡ ਨੂੰ ਲੈ ਕੇ ਆ ਰਹੇ। ਮਹਾਰਾਜ ਕਹਿੰਦੇ ਅਸੀਂ ਕਿਹਾ ਸੀ ਨਾ ਕਿ ਜਿਹੜਾ ਉਹਨਾਂ ਨੂੰ ਲਿਆਵੇਗਾ ਉਹਦਾ ਹਾਲ ਇਹ ਹੋਵੇਗਾ। ਸਿੱਖ ਕਹਿੰਦੇ ਮਹਾਰਾਜ ਪਹਿਲਾਂ ਹੀ ਭਾਈ ਲੱਦਾ ਇਸੇ ਤਰ੍ਹਾਂ ਹੀ ਆ ਰਿਹਾ। ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨੇਤਰ ਵੀ ਸੇਜਲ ਹੋ ਗਏ ਸਨ। ਭਾਈ ਲੱਦੇ ਨੂੰ ਸਤਿਗੁਰਾਂ ਨੇ ਆਪ ਉਤਾਰਿਆ ਔਰ ਮਹਾਰਾਜ ਜੀ ਨੇ ਬਚਨ ਕਿਹਾ ਸੀ ਭਾਈ ਲੱਦਾ ਤੂੰ ਜੇ ਸਾਨੂੰ ਉਦਾਂ ਹੀ ਕਹਿ ਦਿੰਦਾ ਨਾ ਤੇ ਅਸੀਂ ਬਖਸ਼ ਦਿੰਦੇ, ਤੂੰ ਇਸ ਤਰ੍ਹਾਂ ਕੀਤਾ ਕਿਉਂ? ਭਾਈ ਲੱਦੇ ਨੇ ਚਰਨਾਂ 'ਚ ਪੈ ਕੇ ਕਿਹਾ ਮਹਾਰਾਜ ਤੁਹਾਡਾ ਬਚਨ ਹੋਇਆ ਸੀ ਔਰ ਤੁਹਾਡਾ ਬਚਨ ਤਾਂ ਫਿਰ ਸੱਤ ਹੀ ਹੋਣਾ ਸੀ ਨਾ, ਇਸ ਕਰਕੇ ਮਹਾਰਾਜ ਦੇ ਚਰਨਾਂ 'ਚ ਪੈ ਕੇ ਕਿਹਾ ਸਤਿਗੁਰੂ ਆਪਾਂ ਜੀ ਭੁੱਲਣ ਹਾਰ ਹਾਂ, ਤੂੰ ਬਖਸ਼ਿੰਦ ਹੈ, ਕਿਰਪਾ ਕਰ ਹੁਣ ਇਹਨਾਂ ਤੋਂ ਹੋਈ ਭੁੱਲ ਬਖਸ਼ ਦੇ। ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਕਿ ਜਿਹੜੇ ਮੁੱਖ ਨਾਲ ਨਿੰਦਾ ਕੀਤੀ ਹੈ ਨਾ ਉਸੇ ਮੁੱਖ ਨਾਲ ਜਿਉਂ ਜਿਉਂ ਗੁਰੂ ਦੀ ਉਪਮਾ ਕਰਨਗੇ ਇਹਨਾਂ ਦਾ ਇਹ ਰੋਗ ਦੂਰ ਹੋਵੇਗਾ। ਫਿਰ ਸਾਧ ਸੰਗਤ ਤੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਪਾਵਨ ਸਰੋਵਰ ਹੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਹ ਪਾਵਨ ਸਰੋਵਰ ਦੇ ਵਿੱਚ ਖਲੋ ਕਰਕੇ ਨਾ ਇਹਨਾਂ ਨੇ ਫਿਰ ਉਹ ਰਾਮ ਕਲੀ ਕੀ ਵਾਰ ਜਿਹੜੀ ਬਾਣੀ ਆਪਾਂ ਪੜ੍ਹਦੇ ਹਾਂ ਰਾਏ ਬਲਵੰਡ ਤਥਾ ਸੱਤਾ ਡੂਮ

ਉਹਦੇ ਵਿੱਚ ਫਿਰ ਪੰਜਾਂ ਸਤਿਗੁਰਾਂ ਦੀ ਉਪਮਾ ਗਾਈ ਹੈ। ਉਸੇ ਮੁੱਖ ਨਾਲ ਜਿਉਂ ਜਿਉਂ ਗੁਰੂ ਨਾਨਕ ਸਾਹਿਬ ਤੋਂ ਇਹਨਾਂ ਉਪਮਾ ਗਾਉਣ ਲੱਗੇ ਤਿਉਂ ਤਿਉਂ ਫਿਰ ਰੋਗ ਤੋਂ ਮੁਕਤ ਹੋਏ ਸਨ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ਿਆ ਔਰ ਗੁਰੂ ਘਰ ਦੇ ਵਿੱਚ ਫਿਰ ਦੁਬਾਰਾ ਇਹਨਾਂ ਦਾ ਮਾਣ ਬਹਾਲ ਹੋਇਆ। ਐਸਾ ਗੁਰੂ ਦਾ ਬਿਰਧ ਭਾਈ ਗੁਰਦਾਸ ਜੀ ਦੱਸ ਰਹੇ ਨੇ, ਜੈਸੇ ਮਾਤ ਪਿਤਾ ਨਾ ਵਿਚਾਰਤ ਵਿਕਾਰ ਸੁੱਤ। ਸੰਸਾਰ ਦਾ ਐਸਾ ਸੁਭਾਅ ਹੈ ਕਿ ਲੋਕ ਨਾ ਵੀ ਕੋਈ ਗੱਲ ਹੋਵੇ ਤਾਂ ਵੀ ਬਣਾ ਲੈਂਦੇ ਨੇ ਕਿਉਂਕਿ ਪਤਤ ਪਾਵਨ ਨਹੀਂ ਹੈ। ਪਰਮਾਤਮਾ ਦਾ ਸੁਭਾਅ ਪਤਤ ਪਾਵਨ ਹੈ ਔਰ ਗੁਰੂ ਦਾ ਸੁਭਾਅ ਐਸਾ ਹੈ ਕਿ ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਦਾ ਜਿਹੜਾ ਅਪਰਾਧ ਉਹ ਨਹੀਂ ਦੇਖਦੇ, ਪੁਖਤ ਸੁਪਰੇਮ ਬਿਹ ਸਤ ਬਿਹ ਸਾਇਕ ਹੈ, ਹੱਸਦਿਆਂ ਹਸਾਉਂਦਿਆਂ ਬੱਚੇ ਦੀ ਪਾਲਣਾ ਹੀ ਕਰਦੇ ਨੇ। ਜੈਸੇ ਬਿਰਥਾਵੰਤ ਜੰਤ ਵੈਦ ਵੈਦ ਹੈ ਬਿਰਤਾਂਤ ਕਹੈ। ਜਿਸ ਤਰ੍ਹਾਂ ਕੋਈ ਰੋਗੀ ਰੋਗ ਨਾਲ ਗ੍ਰਸਿਆ ਹੋਵੇ ਔਰ ਵੈਦ ਕੋਲ ਆ ਕਰਕੇ ਆਪਣਾ ਰੋਗ ਕਹੇ, ਪਰਮ ਪ੍ਰੀਖਿਆ ਉਪਚਾਰਤ ਰਸਾਇਕ ਹੈ, ਔਰ ਸਿਆਣਾ ਵੈਦ ਕੀ ਕਰਦਾ ਹੈ, ਪਹਿਲਾਂ ਰੋਗ ਨੂੰ ਪਰਖਦਾ ਹੈ। ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣ। ਜੇ ਰੋਗ ਬਾਰੇ ਪਤਾ ਨਾ ਹੋਵੇ ਤੇ ਵੈਦ ਰੋਗ ਦਾ ਇਲਾਜ ਕਰੇਗਾ ਕੀ? ਤੇ ਸਿਆਣਾ ਵੈਦ ਹੀ ਰੋਗ ਫੜ ਸਕਦਾ ਨਾ। ਚਲੋ ਹੁਣ ਤਾਂ ਬੜੀਆਂ ਮਸ਼ੀਨਾਂ ਨੇ, ਪੁਰਾਣੇ ਸਮੇਂ ਤਾਂ ਉਹ ਨਬਜ਼ ਦੇਖ ਕੇ ਹੀ ਰੋਗ ਦੱਸਦੇ ਸਨ ਸਿਆਣੇ ਵੈਦ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਕਿ ਪਹਿਲਾਂ ਰੋਗੀ ਦਾ ਵੈਦ ਰੋਗ ਫੜਦਾ ਹੈ, ਫਿਰ ਉਹਨੂੰ ਔਸ਼ਧੀ ਦੇ ਕੇ ਦਵਾਈ ਦੇ ਕੇ ਨਾ ਅਤੇ ਉਹਨੂੰ ਖਾਣ ਲਈ ਪ੍ਰੇਰਦਾ ਹੈ। ਅਤੇ ਜਿਹੜਾ ਰੋਗੀ ਪਹਿਲਾਂ ਰੋਗ ਦੱਸੇ ਫਿਰ ਵੈਦ ਕੋਲੋਂ ਉਹ ਰੋਗੀ ਦਵਾਈ ਲੈ ਕੇ ਖਾਵੇ ਫਿਰ ਹੀ ਰੋਗ ਠੀਕ ਹੁੰਦਾ ਹੈ ਨਾ। ਚੱਟੀਆ ਅਨੇਕ ਜੈਸੇ ਚੱਟਸਾਰ ਵਿਖੈ। ਤੀਜਾ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ, ਜਿਸ ਤਰ੍ਹਾਂ ਪਾਠਸ਼ਾਲਾ ਦੇ ਵਿੱਚ ਅਨੇਕਾਂ ਵਿਦਿਆਰਥੀ ਹੁੰਦੇ ਨੇ, ਵਿਦਿਆਵੰਤ ਕਰੇ ਪਾਂਧਾ ਪ੍ਰੀਤ ਸਹਿ ਪੜ੍ਹਾਏ ਕੈ। ਔਰ ਪਾਂਧਾ ਪੁਰਾਣੇ ਸਮਿਆਂ ਦੇ ਵਿੱਚ ਪਾਠਸ਼ਾਲਾ 'ਚ ਪਾਂਧਾ ਵਿੱਦਿਆ ਪੜ੍ਹਾਉਂਦਾ ਸੀ ਛੋਟੇ ਬੱਚਿਆਂ ਨੂੰ, ਔਰ ਫਿਰ ਉਹ ਪਾਂਧਾ ਬੜੇ ਪ੍ਰੇਮ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾ ਕੇ ਵਿਦਵਾਨ ਬਣਾ ਦਿੰਦਾ ਹੈ। ਅਤੇ ਵਿਦਵਾਨ ਬਣਦੇ ਹੀ ਉਹ ਨੇ ਜਿਹੜੇ ਆਪਣੇ ਉਸਤਾਦ ਪਾਸੋਂ ਪ੍ਰੇਮ ਦੇ ਨਾਲ ਵਿੱਦਿਆ ਪੜ੍ਹਨ। ਜੇ ਵਿੱਦਿਆ ਨਾਲ ਪ੍ਰੇਮ ਹੋਵੇ ਤਾਂ ਹੀ ਵਿਦਵਾਨ ਬਣੇਗਾ ਨਾ, ਤਾਂ ਹੀ ਫਿਰ ਅਵਲ ਆਵੇਗਾ ਅਤੇ ਧਨ ਕਮਾਵੇਗਾ। ਇਸੇ ਤਰ੍ਹਾਂ ਤੈਸੇ ਗੁਰ ਸਿੱਖਣ ਕਹਿ ਔਗਨ ਅਗਿਆਨ ਮੇਟੈ। ਇਹ ਤਿੰਨ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਗੁਰੂ ਦਾ ਸੁਭਾਅ ਐਸਾ ਹੈ, ਬ੍ਰਹਮ ਵਿਵੇਕ ਸਹਿ ਸਹਿਜ ਸਮਝਾਏ ਕਹਿ, ਕਿ ਗੁਰੂ ਸਾਹਿਬ ਸਿੱਖ ਨੂੰ ਬ੍ਰਹਮ ਦੀ ਵਿਚਾਰ ਸਮਝਾਉਂਦੇ ਹਨ, ਪਰ ਸਮਝਦੇ ਉਹ ਨੇ ਜਿਹੜੇ ਗੁਰੂ ਦੁਆਰੇ ਆਏ, ਗੁਰੂ ਦੁਆਰੇ ਹੋਏ, ਸੋਝੀ ਪਾਏ ਸੀ, ਗੁਰੂ ਦੀ ਸ਼ਰਨ ਵਿੱਚ ਚੱਲ ਕੇ ਜਿਹੜੇ ਆ ਗਏ, ਗੁਰੂ ਸਾਹਿਬ ਉਹਨਾਂ ਨੂੰ ਬ੍ਰਹਮ ਦੀ ਵਿਵੇਕ ਵਿੱਦਿਆ ਪੜ੍ਹਾਉਂਦੇ ਹਨ। ਸਹਿਜ ਸਮਝਾਏ ਕਹਿ, ਸਹਿਜੇ ਸਹਿਜੇ ਉਹ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ ਬ੍ਰਹਮ ਵਿੱਦਿਆ ਪੜ੍ਹਦਿਆਂ ਪੜ੍ਹਦਿਆਂ, ਕਿਉਂਕਿ ਇਹ ਵਿੱਦਿਆ ਜਿਹੜੀ ਆਪਾਂ ਗੁਰੂ ਦਰ 'ਤੇ ਆ ਕੇ ਪੜ੍ਹ ਰਹੇ ਹਾਂ ਨਾ, ਇਹ ਬ੍ਰਹਮ ਵਿੱਦਿਆ ਹੈ। ਸਾਧ ਸੰਗਤ, ਸੰਸਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਵਿੱਦਿਆ ਹੈ, ਪਰ ਕੋਈ ਵੀ ਵਿੱਦਿਆ ਐਸੀ ਨਹੀਂ ਜਿਹੜੀ ਜੀਵ ਨੂੰ ਇਸ ਸੰਸਾਰ ਤੋਂ ਇਹਦਾ ਉਧਾਰ ਕਰ ਦੇਵੇ, ਇਹਦੀ ਕਲਿਆਣ ਕਰੇ, ਇਹਨੂੰ ਮੁਕਤ ਕਰੇ। ਇੱਕੋ ਇੱਕ ਬ੍ਰਹਮ ਵਿੱਦਿਆ ਹੈ। ਠੀਕ ਹੈ, ਸੰਸਾਰਿਕ ਵਿੱਦਿਆ ਨਾਲ ਦੁਨੀਆਂ 'ਚ ਬੰਦਾ ਮਾਣ ਪਾ ਸਕਦਾ ਹੈ, ਵਿਦਵਾਨ ਬਣ ਕੇ ਧਨ ਕਮਾ ਸਕਦਾ ਹੈ, ਪਰ ਸੰਸਾਰਿਕ ਵਿੱਦਿਆ ਦੇ ਨਾਲ ਇਹ ਮੁਕਤੀ ਨਹੀਂ ਪਾ ਸਕਦਾ, ਕਲਿਆਣ ਨਹੀਂ ਪਾ ਸਕਦਾ। ਇੱਕੋ ਇੱਕ ਬ੍ਰਹਮ ਵਿੱਦਿਆ ਹੈ। ਇਸ ਵਿੱਦਿਆ ਨੂੰ ਫਿਰ ਕੋਈ ਗਾਵੈ ਉਹ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ, ਪਰਮਗਤ ਪਾਏ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਸਾਹਿਬ ਬ੍ਰਹਮ ਵਿੱਦਿਆ ਪੜ੍ਹਾ ਕਰਕੇ ਸਹਿਜ ਪਦਵੀ ਦੇ ਕਰਕੇ ਫਿਰ ਗੁਰਸਿੱਖਾਂ ਦੇ ਔਗਣ ਅਤੇ ਅਗਿਆਨ ਨੂੰ ਮੇਟ ਦਿੰਦੇ ਨੇ। ਗੁਰੂ ਦਾ ਸੁਭਾਅ ਐਸਾ ਹੈ ਕਿ ਗੁਰੂ ਔਗਣ ਨਹੀਂ ਦੇਖਦਾ, ਜੀਵ ਦੇ ਅਗਿਆਨ ਨੂੰ ਮੇਟਦਾ ਹੈ ਉਪਦੇਸ਼ ਦੇ ਕਰਕੇ। ਗੁਰੂ ਕਿਹਾ ਹੀ ਉਹਨੂੰ ਗਿਆ ਹੈ, ਗੋ ਨਾਮ ਹਨੇਰੇ ਦਾ, ਰੂਹ ਨਾਮ ਹੈ ਪ੍ਰਕਾਸ਼ ਦਾ, ਜੋ ਹਨੇਰੇ ਨੂੰ ਕੱਟ ਕੇ ਅੰਦਰ ਚਾਨਣ ਕਰ ਦੇਵੇ ਉਸ ਨੂੰ ਕਹਿੰਦੇ ਹਾਂ ਵਾਹਿਗੁਰੂ। ਸੋ ਐਸੀ ਕਿਰਪਾ ਗੁਰੂ ਸਾਹਿਬ ਕਰਦੇ ਹਨ, ਕਿਉਂਕਿ ਸੰਸਾਰ ਦਾ ਸੁਭਾਅ ਹੈ ਕਿ ਖੋਟੇ ਸਿੱਕੇ ਬਾਹਰ ਰੱਖੇ ਜਾਂਦੇ, ਖਰੇ ਖਜ਼ਾਨੇ ਵਿੱਚ ਪਾ ਲਏ ਜਾਂਦੇ ਨੇ, ਪਰ ਗੁਰੂ ਨਾਨਕ ਸਾਹਿਬ ਦਾ ਦਰ ਹੈ, ਇੱਥੇ ਤਾਂ ਸਤਿਗੁਰ ਖੋਟਿਓ ਖਰੇ ਕਰੇ। ਸਤਿਗੁਰੂ ਜੀ ਤਾਂ ਖੋਟਿਆਂ ਨੂੰ ਵੀ ਖਰੇ ਕਰ ਦਿੰਦੇ ਨੇ, ਔਰ ਉਹਨਾਂ ਦਾ ਮਾਣ ਦੁਨੀਆਂ ਦੇ ਵਿੱਚ ਸੰਸਾਰ ਭਰ ਵਿੱਚ ਹੋਇਆ। ਜਿਸ ਤਰ੍ਹਾਂ ਸੱਤਾ ਅਤੇ ਬਲਵੰਡ ਜੀ ਨੂੰ ਅੱਜ ਸਾਰਾ ਸੰਸਾਰ ਹੀ ਨਮਸਕਾਰ ਕਰ ਰਿਹਾ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦੀ ਹੀ ਕਿਰਪਾ ਹੈ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਤੋਹ ਦੇਵੈ
ਤਾਂ ਉਹ ਨਾਨਕ ਤ੍ਰਿਸ਼ਟ ਸਦੇਹਾ। ਸੋ ਸਤਿਗੁਰੂ ਕਿਰਪਾ ਕਰਨ, ਜੋ ਉਪਦੇਸ਼ ਆਪਾਂ ਸਰਵਣ ਕਰਦੇ ਹਾਂ ਬਾਣੀ ਦੇ ਵਿੱਚੋਂ, ਗੁਰ ਇਤਿਹਾਸ ਵਿੱਚੋਂ, ਸਾਡੇ ਹਿਰਦਿਆਂ 'ਚ ਵੱਸ ਜਾਵੇ, ਇਹਨਾਂ ਬਚਨਾਂ ਨੂੰ ਜੀਵਨ ਵਿੱਚ ਕਮਾ ਸਕੀਏ, ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਣ, ਹੋਈਆਂ ਫੁੱਲਾਂ ਦੀ ਮੁਆਫੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਗੁਰ ਸੰਗਤ ਜੀ ਅਤੇ ਸਨਮਾਨ ਜੋ ਕੀਰਤਨੀਆਂ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਈਏ। ਜੈਸੇ ਤੈਸੇ।

0: ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਮਿੱਤਰ ਸਿੰਘ ਜੀ, ਗੁਰਦੁਆਰਾ ਮੰਜੀ ਸਾਹਿਬ ਵਾਲੇ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਆਓ ਸੱਜਣਾ, ਹੁਣ ਦਰਸ਼ਨ ਦੇਖਾਂ ਤੇਰਾ ਰਾਮ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਆਓ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਜ ਆਰੰਭ ਹੋਣ ਲੱਗੇ ਹਨ। ਜਿਹੜੀਆਂ ਸੰਗਤਾਂ ਬਾਹਰੋਂ ਮੱਥਾ ਟੇਕਣ ਵਾਸਤੇ ਆ ਰਹੀਆਂ, ਉਹਨਾਂ ਨੂੰ ਬੇਨਤੀ ਹੈ, ਉੱਤੇ ਗੈਲਰੀ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਆ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਇਹ ਸ਼ਬਦ ਪੜਿਆ ਜਾਵੇਗਾ, ਉਸ ਤੋਂ ਬਾਅਦ ਅਰਦਾਸ ਹੋਵੇਗੀ ਆਨੰਦ ਕਾਰਜ ਦੀ। ਆਓ ਬੜੇ ਪਿਆਰ ਦੇ ਨਾਲ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਸ਼ਬਦ ਸਰਵਣ ਕਰੀਏ।

ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ ਆਨੰਦ ਕਾਰਜ ਦੀ ਆਰੰਭਤਾ ਦੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ। ਹੁਣ ਬੇਨਤੀ ਹੈ ਲੜਕੇ ਲੜਕੀਆਂ ਅਤੇ ਮਾਤਾ ਪਿਤਾ ਨੂੰ ਕਿਰਪਾ ਕਰਕੇ ਖੜ੍ਹੇ ਹੋ ਜਾਣ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਾਹੋ ਸੱਜਣ ਮੈਂਡਿਆ ਨਹੀਂ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅੰਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸਾਹੂ। ਜਿਸ ਪਾਸ ਬੈਠਿਆਂ ਸੋ ਹੀ ਐ, ਸਭਨਾ ਦਾ ਵੇ ਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿੰਨਾ ਕਉ ਮਿਲਿਆ, ਜਿਨ ਕਉ ਧੁਰ ਲਿਖ ਪਾਇਆ। ਮਹੱਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹ, ਕਰਤਾ ਆਪ ਖੁਆਇਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਬਿਨ ਸ਼ਬਦ ਸਭ ਜਗ ਬਹੁ ਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਆਗਮ ਹੈ, ਕਹੋ ਕਿਤ ਬਿਦ ਪਾਈਐ। ਤਿਸ ਰੂਪ ਨਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਜਿਸ

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਭਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਆਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦਾ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦਾ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਉਦ ਡਿੱਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸਾਹੂ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਪ੍ਰਭ ਕੀ ਸ਼ਰਨ ਸਗਲ ਪਹਿਲਾਥੇ। ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਵਾ ਪਾਰ ਬ੍ਰਹਮ ਸੁਆਮੀ। ਪੂਰਾ ਸਤਿਗੁਰ ਧਿਆਇਆ, ਪ੍ਰਭ ਕੀ ਸਰਨ ਸਗਲ ਪਹਿਲਾਥੇ। ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਵਾ ਪਾਰ ਬ੍ਰਹਮ ਸੁਆਮੀ।

ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨੇ ਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਮਾਨਵਤਾ ਦੇ ਕਲਿਆਣਕਾਰੀ, ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਵਿੱਚ ਜੁੜ ਬੈਠੇ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਸਤਿਕਾਰਯੋਗ ਸਾਡੀਆਂ ਭੈਣਾਂ, ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰ ਕੀਤੀ ਹੈ, ਖੁਸ਼ੀਆਂ ਭਰਿਆ ਸਮਾਂ ਆਇਆ। ਬਹੁਤ ਲੰਮੇ ਸਮੇਂ ਤੋਂ ਸਮੇਂ ਦੀ ਉਡੀਕ ਹੁੰਦੀ ਆ, ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ, ਵੀ ਕਦੋਂ ਇਹ ਖੁਸ਼ੀਆਂ ਭਰਿਆ ਸਮਾਂ ਆਵੇ, ਸਾਰੇ ਸਾਕ ਸੰਬੰਧੀ ਇਕੱਠੇ ਹੋਣ, ਵਧਾਈਆਂ ਦੇ ਕੇ ਇੱਕ ਦੂਜੇ ਦਾ ਸਵਾਗਤ ਕੀਤਾ ਜਾਂਦਾ ਹੈ। ਟੜ ਸਰੰਗੇ ਦੀ ਕਲਾ ਲਾ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ, ਖੁਸ਼ੀ ਦਾ ਮੌਕਾ ਹੈ। ਇਸ ਖੁਸ਼ੀ ਦੇ ਮੌਕੇ ਵਿੱਚ ਸਭ ਦੇ ਪਵਿੱਤਰ ਦਰਸ਼ਨ ਦਾਰਿਆਂ ਦੀ ਖੁਸ਼ੀ ਵਿੱਚ ਫਤਿਹ ਅਰਜ ਕਰਦੇ ਹਾਂ। ਪੁੱਤਰ ਚੜ੍ਹਦੀ ਕਲਾ ਵਿੱਚ ਦੇਸ਼ ਦੀ ਕਿਰਪਾ ਕਰਨੀ, ਦੋਹਾਂ ਪਰਿਵਾਰਾਂ ਨੂੰ, ਸਰਬੱਤ ਸੰਗਤਾਂ ਨੂੰ ਦਾਸ ਦੇ ਢਾਡੀ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਇਸ ਵਧਾਈ ਦਾ ਯੋਗ ਉੱਤਰ ਚੜ੍ਹਦੀ ਕਲਾ ਵਿੱਚ ਦੇ ਕੇ, ਵਧਾਈ ਦਾ ਯੋਗ ਤਾਂ ਚੜ੍ਹਦੀ ਕਲਾ ਦੇ ਕੇ ਧੰਨਵਾਦੀ ਬਣਾਓ ਜੀ। ਸਾਰੀ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਗੁਰ ਨੇ ਕਿਰਪਾ ਕੀਤੀ ਹੈ, ਪਾਤਸ਼ਾਹ ਮਿਹਰ ਕਰਨ, ਗੁਰੂ ਮਰਜ਼ਾਦਾ ਅਨੁਸਾਰ ਚਾਰ ਲਾਵਾਂ ਦਾ ਪਾਠ ਹੋਇਆ, ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ। ਸਤਿਗੁਰੂ ਸੁਭਾਗੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਦੋਹਾਂ ਪਰਿਵਾਰਾਂ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ ਤੇ ਚਾਹੁੰਦੇ ਰੱਖਣ ਜੀ। ਆਓ ਢਾਡੀ ਜਥੇ ਕੋ ਇਸ ਖੁਸ਼ੀ ਦੇ ਮੌਕੇ ਵਿੱਚ ਵਧਾਈ ਦੀਆਂ ਰਚਨਾ ਚਾਰ ਸਤਰਾਂ ਸਰਵਣ ਕਰੀਏ ਜੀ, ਇਹੋ ਬੇਨਤੀ ਕੀਤੀ ਜਾ ਰਹੀ ਹੈ।

0: ਕਰਕੇ ਮਿਹਰੀ ਅੱਜ ਕਰਤਾਰ ਨੇ
1: ਅੱਗਾ ਭਰੀ ਘੜੀ ਬਖਸ਼ੀ ਦਤਾਰ ਨੇ
0: ਚਾਰੇ ਪਾਛੇ ਖੁਸ਼ੀਆਂ ਵਧਾਈਆਂ ਦਿੰਦੀਆਂ ਹੋ ਗਿਆ ਵਿਆਹ ਹੈ ਸਪਾਕੀ ਜੋੜੀ ਦਾ
1: ਮਾਪਿਆਂ ਨੂੰ
0: ਸੰਗਤਾਂ ਵਧਾਈਆਂ ਦਿੰਦੀਆਂ ਹੋ ਗਿਆ ਵਿਆਹ ਹੈ ਸਪਾਕੀ ਜੋੜੀ ਦਾ ਮਾਪਿਆਂ ਨੂੰ ਸੰਗਤਾਂ

0: ਜੀਵਨ ਚ ਕਿਵੇਂ ਸਾਰੇ ਹੋਏ ਆਪਣੇ, ਪੂਰੇ ਕੀਤੇ ਰੱਬ ਨੇ ਸੰਜੋਏ ਸੁਪਨੇ।
1: ਖੁਸ਼ੀ ਵਿੱਚ ਕਿਵੇਂ ਸਾਰੇ ਹੋਏ ਆਪਣੇ, ਪੂਰੇ ਕੀਤੇ ਰੱਬ ਨੇ ਸੰਜੋਏ ਸੁਪਨੇ।
0: ਖੁਸ਼ੀ ਵਿੱਚ ਕਿਵੇਂ ਅੱਜ ਹੋਏ ਸੁਪਨੇ, ਪੂਰੇ ਕੀਤੇ ਰੱਬ ਨੇ।

0: ਦੇ ਰਿਸ਼ਤੇ ਪਿਆਰ ਦੀਆਂ ਕੰਡਾਂ ਪੱਕੀਆਂ ਦਿੰਦੀਆਂ।
1: ਹੋ ਗਿਆ ਵਿਆਹ ਹੈ
0: ਸੰਭਾਗੀ ਜੋੜੀ ਦਾ, ਮਾਪਿਆਂ ਨੂੰ ਸੰਗਤਾਂ ਵਧਾਈਆਂ ਦਿੰਦੀਆਂ। ਹੋ ਗਿਆ ਵਿਆਹ ਹੈ ਸੰਭਾਗੀ ਜੋੜੀ ਦਾ, ਮਾਪਿਆਂ ਨੂੰ ਸੰਗਤਾਂ।

0: ਪੂਰੀ ਹੋ ਗਈ ਦਿਲ ਦੀ ਇਹੋ ਜਿਹੀ ਖੁਸ਼ੀ ਕਰ ਮਾਂ ਨਾ ਮਿਲਦੀ
1: ਭੈਣਾਂ ਦੀ ਵੀ ਰੀਜ ਪੂਰੀ ਹੋ ਗਈ ਦਿਲ ਦੀ ਇਹੋ ਜਿਹੀ ਖੁਸ਼ੀ ਕਰ ਮਾਂ ਨਾ ਮਿਲਦੀ
0: ਭੈਣਾਂ ਦੀ ਵੀ ਰੀਜ ਪੂਰੀ ਹੋ ਗਈ ਦਿਲ ਦੀ ਇਹੋ ਜਿਹੀ ਖੁਸ਼ੀ ਕਰ ਮਾਂ ਨਾ ਮਿਲ

0: ਵਿਹੜੇ ਵਿੱਚ ਖੂੰਜਾ ਸ਼ਹਿਨਾਈਆਂ ਦਿੰਦੀਆਂ। ਹੋ ਗਿਆ ਵਿਆਹ ਹੈ ਸਪਾਕੀ ਜੋੜੀ ਦਾ, ਮਾਪਿਆਂ ਨੂੰ ਸੰਗਤਾਂ ਵਧਾਈਆਂ ਦਿੰਦੀਆਂ। ਹੋ ਗਿਆ ਵਿਆਹ ਹੈ ਸਪਾਕੀ ਜੋੜੀ ਦਾ, ਮਾਪਿਆਂ ਨੂੰ ਸੰਗਤਾਂ ਵਧਾਈਆਂ ਦਿੰਦੀਆਂ। ਹੋ ਗਿਆ ਵਿਆਹ ਹੈ ਸਪਾਕੀ ਜੋੜੀ ਦਾ, ਮਾਪਿਆਂ ਨੂੰ ਸੰਗਤਾਂ ਵਧਾਈਆਂ ਦਿੰਦੀਆਂ।
1: ਦੋਹਾਂ ਪਰਿਵਾਰਾਂ ਨੂੰ, ਸਤਿਕਾਰਯੋਗ ਸਾਡੀਆਂ ਭੈਣਾਂ ਨੂੰ, ਵੀਰਾਂ ਨੂੰ ਦਾਸਾਂ ਵੱਲੋਂ ਲੱਖ ਲੱਖ ਵਧਾਈ ਹੋਏ। ਗਰੀਬਨ ਵਾਰ ਪਾਤਸ਼ਾਹ ਕਿਰਪਾ ਕਰਨ, ਦੋਹਾਂ ਪਰਿਵਾਰਾਂ ਵਿੱਚ ਪਿਆਰ ਪ੍ਰੇਮ ਇਤਫਾਕ ਬਖਸ਼ਿਸ਼ ਕਰਨ, ਸੁਭਾਗੀ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਗੁਰਸਿੱਖੀ ਦਾ ਜੀਵਨ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਰੱਖਣ ਜੀ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ। ਆਓ ਵਧਾਈ ਦਾ ਯੋਗ ਉੱਤਰ ਫਿਰ ਚੜ੍ਹਦੀ ਕਲਾ ਵਿੱਚ ਫਤਿਹ ਦੇ ਸਿਮਰਨ ਦੁਆਰਾ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਸ ਸਤਿਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ ਜਥੇ ਦਾ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ। ਉਸ ਤੋਂ ਬਾਅਦ ਜੋ ਸ਼ਗਨ ਹੈ ਮੇਨ ਹਾਲ ਦੇ ਵਿੱਚ, ਲੜਕੇ ਲੜਕੀ ਦੇ ਮਾਤਾ ਪਿਤਾ ਨਹੀਂ ਪਾਉਣਾ ਹੈ, ਬਾਕੀ ਸੰਗਤ ਨੇ ਇੱਥੇ ਸ਼ਗਨ ਨਹੀਂ ਪਾਉਣਾ, ਬਾਕੀ ਸੰਗਤ ਨੇ ਬਾਹਰ ਟੈਂਟ ਵਿੱਚ ਪਾਉਣਾ, ਉੱਥੇ ਤੁਸੀਂ ਨਾਲੇ ਲੰਗਰ ਛਕਣਾ ਹੈ। ਇੱਥੇ ਕੇਵਲ ਮਾਤਾ ਪਿਤਾ ਨਹੀਂ ਸ਼ਗਨ ਪਾਉਣਾ ਹੈ, ਮੇਨ ਹਾਲ ਦੇ ਵਿੱਚ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਦੂਸਰੀ ਬੇਨਤੀ, ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ, ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਨਾ ਹੀ ਆਪਾਂ ਇਕੱਠਿਆਂ ਹੋ ਕੇ ਇੱਕ ਥਾਂ ਗੱਲਾਂ ਕਰਕੇ ਜਾਂ ਜੇਬਾਂ 'ਚ ਹੱਥ ਪਾ ਕੇ ਖਲੋਣਾ ਹੈ। ਪਲੀਜ਼ ਜ਼ਰੂਰ ਬੇਨਤੀ ਪ੍ਰਵਾਨ ਕਰਨੀ, ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ। ਇੱਕ ਪਾਸੇ ਆਪਾਂ ਕਹਿੰਦੇ ਹਾਂ ਗੁਰੂ ਪ੍ਰਗਟ ਗੁਰਾਂ ਕੀ ਦੇ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ, ਦੂਜਾ ਪਾਸੇ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੱਲਾਂ ਕਰਦਿਆਂ ਚੰਗੀਆਂ ਨਹੀਂ ਲੱਗਦੇ, ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਨਾਲ ਆਪਾਂ ਢਾਡੀ ਵਾਰਾਂ ਸਰਵਣ ਕਰੀਏ ਗਿਆਨੀ ਜਰਨੈਲ ਸਿੰਘ ਜੀ ਖੁੱਡਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੌਲਾ ਸੋ ਨੜਿਨਵੇ ਦਾ ਦਿਨ ਭਗ ਭਰਿਆ ਆਇਆ
1: ਫੜ ਕੇ ਹੱਥ ਸ਼ਮਸ਼ੀਰ ਗੁਰਾਂ ਨੇ ਉੱਚੀ ਆਖ ਸੁਣਾਇਆ
0: ਫੜ ਕੇ ਹੱਥ ਸ਼ਮਸ਼ੀਰ

0: ਠਾਕੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮੇਰ ਕੀਤੀ ਹੈ। ਹੁਣੇ ਹੁਣੇ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਬਹੁਤ ਸਤਿਗੁਰ ਨੇ ਕਿਰਪਾ ਬਖਸ਼ਿਸ਼ ਮੇਰ ਕੀਤੀ ਹੈ। ਖੁਸ਼ੀਆਂ ਭਰਿਆ ਸਮਾਂ ਆਇਆ, ਗੁਰੂ ਕੀ ਗੋਦ ਚ ਬੈਠ ਕੇ ਆਨੰਦ ਕਾਰਜ ਦੀ ਰਸਮ ਅਦਾ ਹੋਈ। ਸਨਮਾਨਯੋਗ ਸਤਿਕਾਰਯੋਗ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੁਰੂ ਕੀ ਗੋਦ ਚ ਬੈਠ ਕੇ ਬਹੁਤ ਆਨੰਦਮਈ ਤਰੀਕੇ ਦੇ ਨਾਲ ਆਨੰਦ ਕਾਰਜ ਦੀ ਰਸਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ,
1: ਵਾਹਿਗੁਰੂ,
0: ਹੁਣ ਨਿਮਰਤਾ ਸਾਹਿਬ ਬੇਨਤੀ ਆ ਕਿ ਥੋੜੀ ਕਿਰਪਾ ਕਰੋ ਤੇ ਚੁੱਪ ਦਾ ਦਾਨ ਬਖਸ਼ਿਸ਼ ਕਰੋ। ਜੋ ਕਿ ਰੀਤੀ ਰਿਵਾਜ
1: ਵਾਹਿਗੁਰੂ ਵਾਹਿਗੁਰੂ ਜੀ
0: ਚੱਲਦੇ ਹਨ, ਸਮੇਂ ਦੇ ਨਾਲ ਨਾਲ ਚੱਲ ਰਹੇ ਹਨ, ਉਹ ਵੀ ਅਸਾਂ ਪੂਰੇ ਕਰਨੇ ਹਨ। ਤੇ ਗੁਰੂ ਦੀ ਮਰਜ਼ਾਦਾ ਨੂੰ ਵੀ ਅਸੀਂ ਕਾਇਮ ਰੱਖਣਾ ਹੈ। ਠੀਕ ਆ, ਤੁਸੀਂ ਸਮਝਦਾਰ ਜੇ ਬੜੇ ਕਹਿਣ ਦਾ, ਦੁਬਾਰਾ ਮੌਕਾ ਨਹੀਂ ਦਿੱਤਾ, ਤੁਸੀਂ ਇਸ਼ਾਰਾ ਸਮਝ ਗਏ ਜੇ। ਹੁਣ ਜੋ ਵੀ ਤੁਸਾਂ ਕੋਈ ਜਲ ਪਾਣੀ ਛਕਣਾ ਹੈ
2: ਵਾਹਿਗੁਰੂ,
0: ਉਹ ਛਕੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਭ ਦੇ ਪਰਿਵਾਰਾਂ ਵਿੱਚ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਹਰ ਰੋਜ਼ ਦੀ ਤਰ੍ਹਾਂ ਹੀ ਢਾਡੀ ਦੀਵਾਨ ਆਰੰਭ ਹੁੰਦਾ ਹੈ। ਆਪ ਸਰਬੱਤ ਸੰਗਤਾਂ ਨੇ ਕਥਾ ਕੀਰਤਨ ਵਿਚਾਰਾਂ ਸਰਵਣ ਕੀਤੀਆਂ ਹਨ। ਗੁਰੂ ਕਾ ਇਤਿਹਾਸ ਢੱਡ ਸਰੰਗੇ ਦੀ ਕਲਾ ਦੇ ਨਾਲ ਤੁਹਾਡੀ ਸੇਵਾ ਵਿੱਚ ਕਹਿਣ ਦੀ ਕੋਸ਼ਿਸ਼ ਕਰਨੀ ਹੈ। ਆ ਜੋ ਰਚਨਾ ਤੁਸੀਂ ਆਪ ਜੀ ਨੇ ਸਰਵਣ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪ੍ਰਥਾਏ ਸਾਰੀ ਹੈ। ਕੋਈ ਵਿਦਵਾਨ ਨੇ 2017 ਲਿਖਿਆ, ਕਹਿੰਦਾ ਕੀਤੀ ਅਰਜ ਕਸ਼ਮੀਰ ਦੇ ਪੰਡਤਾਂ ਨੇ, ਦਾਤਾ ਸਫਾ ਇਹ ਚੁੱਕਣੀ ਚਾਹੀਦੀ ਏ। ਗੁੱਡੀ ਜ਼ੁਲਮ ਦੀ ਪਹੁੰਚ ਗਈ ਹੱਦ ਉੱਤੇ ਤੇ ਹੁਣ ਹੱਦ ਹੁਣ ਮੁੱਕਣੀ ਚਾਹੀਦੀ ਏ। ਲੱਜ ਪਾਪ ਦੀ ਦੂਰ ਤੱਕ ਗਈ ਅੱਪੜ, ਕਿਸੇ ਤਰ੍ਹਾਂ ਇਹ ਟੁੱਟਣੀ ਚਾਹੀਦੀ ਏ। ਹਾਹਾਕਾਰ ਮੱਚੀ ਤੇ ਹਨੇਰ ਛਾਇਆ, ਦੁਖੀ ਜਨਤਾ ਵਾਸਤੇ ਪਾ ਰਹੀ ਏ। ਕਿਸੇ ਤਰ੍ਹਾਂ ਮਹਾਣਿਆਂ ਪਾਰ ਲਾ ਦੇ ਬੇੜੀ, ਧਰਮ ਦੀ ਡੁੱਬਦੀ ਜਾ ਰਹੀ ਏ। ਦਰਦ ਭਰੀ ਦੁਖਿਆਰ ਦੀ ਕਥਾ ਸੁਣ ਕੇ ਅੱਖਾਂ ਗਿੱਲੀਆਂ ਹੋਈਆਂ ਹਜ਼ੂਰ ਦੀਆਂ, ਚੋਖਾ ਚਿਰ ਤੱਕ ਨੀਵੀਂ ਪਾਈ ਰੱਖੀ, ਸੋਚਾਂ ਸੋਚ ਲਈਆਂ ਕਿਧਰੇ ਦੂਰ ਦੀਆਂ। ਕੰਡੇ ਬੈਠ ਕੇ ਹੋਰ ਨਾ ਵੇਖ ਸਕੇ ਇਹ ਮਨਜੂਸੀਆਂ ਡੁੱਬਦੇ ਪੂਰ ਦੀਆਂ, ਮੂੰਹ ਤੇ ਵੇਖ ਕੇ ਸ਼ਾਨ ਇਰਾਦਿਆਂ ਦੀ ਗਈਆਂ ਸੂਲੀਆਂ ਡੋਲ ਮਨਸੂਰ ਦੀਆਂ। ਆਈ ਝੁਣਚਣੀ ਧਰਮ ਦੇ ਧੌਲ ਤਾਈ, ਪ੍ਰਿਥਵੀ ਉਹਦੇ ਸਿੰਘਾਂ ਤੇ ਹੱਲ ਪਈ ਏ। ਹੋਕੇ ਨਿਕਲ ਗਏ ਕਾਲੇ ਅੰਬਰਾਂ ਚੋਂ, ਠੰਡੀ ਹਵਾ ਕਸ਼ਮੀਰ ਨੂੰ ਚੱਲ ਪਈ ਏ। ਆ ਸਾਹਮਣੇ ਖਲੋਤੀਆਂ ਭੈਣਾਂ ਦੇ ਚਰਨਾਂ ਵਿੱਚ ਮੈਂ ਫਿਰ ਬੇਨਤੀ ਕਰ ਦੇਵਾਂ ਕਿ ਭੈਣ ਜੀ ਹੁਣ ਕਿਰਪਾ ਕਰੋ। ਮੈਂ ਤਾਂ ਬੇਨਤੀ ਕੀਤੀ ਵੀ ਤੁਸੀਂ ਇਸ਼ਾਰਾ ਸਮਝ ਗਏ ਜੇ, ਕਿਰਪਾ ਕਰੋਗੇ, ਪਰ ਸ਼ਾਇਦ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚੀ। ਇੱਕ ਤਾਂ ਤੁਸੀਂ ਖਲੋਤੇ ਗੁਰੂ ਪਾਤਸ਼ਾਹ ਵੱਲ ਪਿੱਠ ਕਰਕੇ ਜੇ, ਇੱਕ ਤੁਹਾਡੀ ਆਵਾਜ਼ ਸਪੀਕਰ ਨਾਲ ਵੱਧ ਮਾਰ ਕਰ ਰਹੀ ਹੈ। ਤੇ ਕਿਰਪਾ ਕਰੋ, ਹੁਣ ਗੱਲਾਂ ਤਾਂ ਤੁਸੀਂ ਦੁਨਿਆ ਵੀ ਕਰਨੀਆਂ, ਸ਼ਕਨ ਸ਼ਕਾਉਣ ਦੀਆਂ ਵੀ ਕਰਨੀਆਂ, ਤੇ ਤੁਸੀਂ ਕਿਰਪਾ ਕਰੋ ਤੋ ਟੈਂਟ ਵਿੱਚ ਚਲੇ ਜਾਓ, ਜਾ ਕੇ ਨਾਲੇ ਲੰਗਰ ਪਾਣੀ ਛਕੋ ਤੇ ਨਾਲੇ ਇੱਕ ਦੂਜਿਆਂ ਦੀਆਂ ਗੱਲਾਂ ਕਰੋ, ਸੁਣੋ ਵੀ ਤਾਂ ਸੁਣਾਓ ਵੀ। ਉਡੀਕ ਕਰ ਰਹੇ ਸੀ ਵੀ ਕਦੋਂ ਸਮਾਂ ਆਵੇਗਾ, ਉੱਥੇ ਇਕੱਠੇ ਹੋਵਾਂਗੇ, ਗੱਲਾਂ ਬਾਤਾਂ ਚੱਲਣਗੀਆਂ, ਜੋ ਮਨ ਦੀ ਪੜਾ ਸਕ ਦੂਜੇ ਸਾਂਝੀ ਕਰਕੇ ਗੱਲਾਂ ਦੇ ਰੂਪ ਵਿੱਚ ਅਸੀਂ ਆਪਣੇ ਦਿਲ ਦੀ ਜੋ ਪੜਾ ਸੋ ਕੱਢਣੀ ਆ। ਹੁਣ ਤੁਸੀਂ ਜਾਓ ਨਾਲੇ ਲੰਗਰ ਪਾਣੀ ਛਕੋ, ਕੜਾਹ ਪ੍ਰਸ਼ਾਦ ਤੁਸੀਂ ਬਾਹਰ ਵਰਤ ਰਿਹਾ ਉਹ ਵੀ ਲਵੋ। ਇਹ ਮੇਰੀ ਬੇਨਤੀ ਨੂੰ ਪ੍ਰਵਾਨਿਓ। ਹੁਣ ਜਿੰਨੇ ਕੁ ਗੁਰੂ ਕੀ ਗੋਰੀ ਚ ਬੈਠੇ ਹਾਂ, ਇੱਕ ਵਾਰ ਕਿਰਪਾ ਕਰ ਦੇਵੋ ਤਾਂ ਕਿ ਸਾਡਾ ਸਾਰਿਆਂ ਦਾ ਭਲਾ ਹੋ ਜਾਵੇ। ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਸਤਿਗੁਰੂ ਸਰਬੱਤ ਦੇ ਕਾਰਜ ਰਾਸ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਢਾਡੀ ਸਿੰਘਾਂ ਨੇ ਜੋ ਰਚਨਾ ਬੇਨਤੀ ਆਪਦੇ ਚਰਨਾਂ ਵਿੱਚ ਕੀਤੀ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ

ਕੁਝ ਸਵਾਲੀ ਆਏ ਸਨ ਜਿਨ੍ਹਾਂ ਨੇ ਮੰਗ ਹੀ ਐਸੀ ਕੀਤੀ ਕਿ ਸਤਿਗੁਰੂ ਜੀ ਉਹਨਾਂ ਨੂੰ ਜਵਾਬ ਨਹੀਂ ਸਨ ਦੇ ਸਕਦੇ। ਖੈਰ ਇਸ ਦਰਬਾਰ ਵਿੱਚੋਂ ਤਾਂ ਜਵਾਬ ਕਿਸੇ ਨੂੰ ਵੀ ਨਹੀਂ ਮਿਲਦਾ। ਜੋ ਨਿਮਾਣਾ ਬਣ ਕੇ ਆਵੇ, ਆਸ ਲੈ ਕੇ ਆਵੇ, ਆਸ ਪੂਰੀ ਹੋ ਜਾਂਦੀ ਹੈ। ਪਰ ਉਹਨਾਂ ਨੇ ਮੰਗ ਹੀ ਐਸੀ ਕੀਤੀ ਸੀ ਕਿ ਪਾਤਸ਼ਾਹ ਸਾਡਾ ਧਰਮ ਖੁਸਰੇ ਹੈ, ਬੜੇ ਦੇਵੀ ਦੇਵਤੇ ਸੀ ਰਾਧਲੇ ਸਾਡੀ, ਕਿਸੇ ਨੇ ਬਾਂਹ ਨਹੀਂ ਫੜੀ, ਤੇ ਕਿਰਪਾ ਕਰੋ ਹੁਣ ਤੁਸੀਂ ਦੁਖੀਆਂ ਦੀ ਸਾਡੀ ਬਾਂਹ ਤੁਸੀਂ ਫੜੋ। ਕੋਈ ਬੰਦਾ ਲੰਗਰ ਦਾਨ ਕਰ ਸਕਦਾ, ਮਾਇਆ ਦਾਨ ਕਰ ਸਕਦਾ, ਬਸਤਰ ਦਾਨ ਕਰ ਦੇਵੇਗਾ, ਪਰਿਵਾਰ ਦਾ ਦਾਨੀ ਹੋਣਾ ਇਹ ਹਿੱਸੇ ਵਿੱਚ ਆਇਆ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੱਸੇ ਵਿੱਚ ਆਇਆ, ਹੋਰ ਕਿਸੇ ਪੈਗੰਬਰ ਦੇ ਹਿੱਸੇ ਵਿੱਚ ਨਹੀਂ ਆਇਆ। ਅਵਸਥਾ ਛੋਟੀ ਵਿੱਚ ਹੀ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਪਿਤਾ ਜੀ ਨੂੰ ਤੋਰਿਆ। ਪਿਤਾ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਐਸਾ ਇਨਕਲਾਬ ਲਿਆਂਦਾ ਜੋ ਕਿਸੇ ਪੈਗੰਬਰ ਨੇ ਉਹ ਕੁਛ ਕਰਕੇ ਨਹੀਂ ਵਿਖਾਇਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ। ਪੰਜ ਸਿਰ ਮੰਗੇ, ਸਿਰਾਂ ਨਾਲੋਂ ਵੱਖ ਕੀ ਧੜਾਂ ਨਾਲੋਂ ਵੱਖ ਕੀਤੇ, ਦੁਬਾਰਾ ਜੋੜਿਆ ਕਰਾਮਾਤ ਸੀ। ਗੁਰੂ ਨਾਨਕ ਦੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ। ਖਾਲਸਾ ਪੰਥ ਸਾਜਿਆਗਾ, ਮੈਂ ਕੱਲ ਦੇ ਦੀਵਾਨ ਵਿੱਚ ਬੇਨਤੀ ਕੀਤੀ, ਸਾਰੀਆਂ ਤਾਕਤਾਂ ਖਿਲਾਫ ਹੋ ਗਈਆਂ। ਹੁਣ ਇੱਕ ਹਮਲਾਵਰ ਨੇ ਹੋਰ ਤਿਆਰੀ ਕਰਨੀ ਹੈ ਖਾਲਸਾ ਪੰਥ ਨੂੰ ਮਿਟਾਉਣ ਵਾਸਤੇ। ਉਹਨੇ ਜਾ ਕੇ ਇੱਕ ਛੋਟੇ ਜਿਹੇ ਨਗਰ ਨੂੰ ਘੇਰਾ ਪਾ ਲਿਆ। ਨਗਰ ਬਹੁਤਾ ਵੱਡਾ ਨਹੀਂ, ਛੋਟਾ ਨਗਰ ਹੈ, ਪਿੰਡ ਕਹਿ ਲਓ, ਨਗਰ ਕਹਿ ਲਓ, ਉਹਨੂੰ ਜਾ ਕੇ ਘੇਰਾ ਪਾ ਲਿਆ। ਤੇ ਨਗਰ ਵਾਲੇ ਲੋਕ ਬੜੇ ਹੈਰਾਨ ਹੋਏ ਕਿ ਪਤਾ ਨਹੀਂ ਕਾਰਨ ਕੀ ਹੈ, ਕੀ ਸਾਡੇ ਕੋਲੋਂ ਗੁਨਾਹ ਹੋ ਗਿਆ, ਕੀ ਗਲਤੀ ਹੋਈ। ਫੌਜ ਨੇ ਆਣ ਕੇ ਚਾਰ ਚੁਫੇਰੋਂ ਪਿੰਡ ਨੂੰ ਘੇਰਾ ਪਾ ਲਿਆ। ਫੌਜ ਦੀ ਗਿਣਤੀ ਜ਼ਿਆਦਾ ਸੀ, ਪਿੰਡ ਛੋਟਾ ਸੀ, ਕੋਠਿਆਂ ਤੇ ਚੜ੍ਹ ਕੇ ਲੋਕ ਵੇਖਦੇ ਹਨ ਤੇ ਦੂਰ ਤੱਕ ਫੌਜ ਹੀ ਨਜ਼ਰ ਆਉਂਦੀ ਹੈ। ਉਸ ਫੌਜ ਦਾ ਮੁਖੀਆ ਕੁਝ ਦੋ ਚਾਰ ਅਲ ਅਫਸਰਾਂ ਨੂੰ ਨਾਲ ਲੈ ਕੇ ਇੱਕ ਘਰ ਵਿੱਚ ਜਾ ਕੇ ਦਾਖਲ ਹੋ ਗਿਆ। ਉਹਨੇ ਘਰ ਦਾ ਜਾ ਕੇ ਦਰਵਾਜ਼ਾ ਖੜਕਾਇਆ, ਫੌਜ ਨੂੰ ਰੁਕਣ ਵਾਸਤੇ ਇਸ਼ਾਰਾ ਕਰ ਦਿੱਤਾ। ਫੌਜ ਰੁਕ ਗਈ, ਗਿਣਤੀ ਦੇ ਨਾਲ ਕੁਝ ਆਦਮੀ ਲਾ ਕੇ ਤੇ ਘਰ ਦਾ ਜਾ ਕੇ ਦਰਵਾਜ਼ਾ ਖੜਕਾ ਦਿੱਤਾ। ਉਸ ਘਰ ਵਿੱਚ ਕੋਈ ਸਵਾਣੀ ਘਰੇਲੂ ਕੰਮ ਕਰ ਰਹੀ ਸੀ, ਝਾੜੂ ਪੋਚਾ ਫੇਰ ਰਹੀ ਸੀ। ਦਰਵਾਜ਼ੇ ਦਾ ਖੜਾਕ ਸੁਣਿਆ, ਉਹਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ੇ ਦੇ ਬਾਹਰ ਬਾਹਰ ਕੁਝ ਗਿਣਤੀ ਦੇ ਆਲ ਅਫਸਰ, ਕੁਝ ਉਹਨਾਂ ਦਾ ਮੁਖੀਆ, ਇੱਕ ਲੋਹੇ ਜੜਿਆ ਸਿਰ ਤੇ ਟੋਪ ਹੈ, ਸ਼ਾਹੀ ਵਰਦੀ ਹੈ, ਪੂਰਾ ਠਾਠ ਬਾਠ ਤੇ ਜਵਾਨ ਵੀ ਸੁਖਨਾ ਬੜਾ ਹੈ। ਸਵਾਣੀ ਨੇ ਦਰਵਾਜ਼ਾ ਖੋਲ੍ਹਿਆ, ਉਹਨੇ ਬੜੀ ਨੀਝ ਲਾ ਕੇ ਉਸ ਜਵਾਨ ਵੱਲ ਵੇਖਿਆ। ਜਵਾਨ ਦੇ ਜਦੋਂ ਦਰਸ਼ਨ ਦਿਦਾਰੇ ਕੀਤੇ, ਇੱਕ ਵਾਰ ਉਹਦੀ ਅੱਖਾਂ ਨਰਮ ਹੋਈਆਂ, ਉਹਨੇ ਨਜ਼ਰ ਭਰ ਕੇ ਉਹਦੇ ਚਿਹਰੇ ਵੱਲ ਤੱਕਣ ਦਾ ਯਤਨ ਕੀਤਾ, ਪਰ ਅੱਖਾਂ ਨੇ ਸਾਥ ਬਹੁਤਾ ਚਿਰ ਦਿੱਤਾ, ਅੱਖਾਂ ਨੀਵੀਆਂ ਹੋ ਗਈਆਂ। ਹੁਣ ਉਹਨੇ ਹਿੰਮਤ ਕੀਤੀ ਹੈ ਬਾਹਾਂ ਤਾਂ ਕਰਨ ਦੀ ਕਿ ਇਸ ਨੌਜਵਾਨ ਨੂੰ ਮੈਂ ਆਪਣੀ ਗੱਲ ਵੱਖੜੀ ਵਿੱਚ ਲਵਾਂ। ਬਾਹਾਂ ਤਾਂ ਕੀਤੀਆਂ, ਸਰੀਰ ਨੇ ਬਹੁਤਾ ਸਾਥ ਨਾ ਦਿੱਤਾ, ਬਾਹਾਂ ਵੀ ਥੱਲੇ ਹੋ ਗਈਆਂ। ਹੁਣ ਉਸ ਫੌਜ ਦੇ ਮੁਖੀਏ ਨੇ ਉਸ ਸਵਾਣੀ ਨੂੰ ਆਪਣੀ ਗਲਵੱਕੜੀ ਵਿੱਚ ਲਾ ਕੇ ਤੇ ਵਿਹੜੇ ਵਿੱਚ ਦਾਖਲ ਹੋ ਗਿਆ। ਸਵਾਣੀ ਕੁਝ ਜ਼ਬਾਨ ਤੋਂ ਕਹਿਣਾ ਚਾਹੁੰਦੀ ਹੈ, ਲੇਕਿਨ ਬੋਲ ਨਹੀਂ ਸਕਦੀ, ਗਲਾ ਹੀ ਇੰਨਾ ਭਾਰਾ ਹੋ ਗਿਆ, ਕੁਝ ਕਹਿਣਾ ਚਾਹੁੰਦੀ ਹੈ ਲੇਕਿਨ ਕਹਿ ਨਹੀਂ ਸਕਦੀ। ਲਵਾਂ ਤੱਕ ਆਉਂਦਾ, ਬੋਲ ਰੁਕ ਜਾਂਦਾ, ਅਗੇਰੇ ਬਾਅਦ ਆਵਾਜ਼ ਨਹੀਂ ਆਉਂਦੀ। ਬੈਠਣ ਵਾਸਤੇ ਇਸ਼ਾਰਾ ਕੀਤਾ, ਬਹਿਣ ਦਾ ਪ੍ਰਬੰਧ ਕਰ ਦਿੱਤਾ ਜੋ ਉਹਦੇ ਕੋਲ ਹੈ ਸੀ। ਉਹ ਪੰਜ ਛੇ ਆਦਮੀ ਜਿੰਨੇ ਵੀ ਸਾਨੂੰ ਬੈਠ ਗਏ, ਉਹਨੇ ਕੁ ਉਹਨੇ ਗਲਾਸ ਪਾਣੀ ਦੇ ਭਰ ਲਏ, ਇੱਕ ਥਾਲੇ ਵਿੱਚ ਰੱਖ ਲਏ। ਉਹ ਸਾਰਿਆਂ ਦੇ ਅੱਗੇ ਆਸਤਾ ਆਸਤਾ ਉਹਨੇ ਥਾਲਾ ਕੀਤਾ ਪਾਣੀ ਪੀਣ ਵਾਸਤੇ, ਸਾਰਿਆਂ ਗਲਾਸ ਫੜ ਲਏ। ਜਦ ਉਸ ਨੌਜਵਾਨ ਦੀ ਵਾਰੀ ਆਈ ਜੋ ਫੌਜ ਦਾ ਮੁਖੀਆ ਸੀ, ਪਾਣੀ ਪੀਣ ਵਾਸਤੇ ਗਲਾਸ ਫੜਤੇ, ਉਹਨੇ ਵੀ ਲਿਆ, ਮੂੰਹ ਦੇ ਲਾਗੇ ਕਰਨ ਲੱਗਾ,
ਸੁਵਾਣੀ ਨੇ ਬੜੀ ਹਿੰਮਤ ਦੇ ਨਾਲ ਆਪਣੀ ਜ਼ਬਾਨ ਤੋਂ ਕੋਈ ਸ਼ਬਦ ਕਹਿਣ ਲੱਗੀ, ਵੀਰਾ ਅੱਜ ਤੈਨੂੰ ਇਸ ਗਰੀਬਣੀ ਭੈਣ ਦੀ ਯਾਦ ਕਿਵੇਂ ਆ ਗਈ? ਇਸ ਨਿਮਾਣੀ ਭੈਣ, ਗਰੀਬਣੀ ਭੈਣ ਦੀ ਤੈਨੂੰ ਯਾਦ ਕਿਵੇਂ ਆਈ? ਪਾਣੀ ਉਹਨੇ ਪੀਤਾ ਨਹੀਂ, ਗਲਾਸ ਉਹਨੇ ਥਾਲੇ ਵਿੱਚ ਰੱਖ ਦਿੱਤਾ। ਉਸ ਫੌਜ ਦੇ ਮੁਖੀ ਨੇ ਜਵਾਬ ਦਿੱਤਾ, ਕਹਿਣ ਲੱਗਾ, ਭੈਣੇ ਅੱਜ ਮੈਂ ਤੇਰੇ ਕੋਲ ਕੁਝ ਮੰਗਣ ਵਾਸਤੇ ਆਇਆ। ਚਿਰੀ ਵਿਛੁਨਾ ਭਰਾ ਮਿਲਿਆ ਸੀ। ਸੁਵਾਣੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਨਾ ਵੀਰਾ, ਮੈਂ ਗਰੀਬਣੀ ਹਾਂ, ਦੁਨਿਆਵੀ ਵਸਤੂ ਮੇਰੇ ਕੋਲ ਕੋਈ ਨਹੀਂ, ਜੋ ਮੈਂ ਤੇਰੀ ਆਏ ਨੂੰ ਤੈਨੂੰ ਦੇ ਦੇਵਾਂ, ਤੇਰੀ ਝੋਲੀ ਵਿੱਚ ਪਾ ਦੇਵਾਂ, ਕਿਉਂ ਮੈਂ ਤੇ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰ ਰਹੀ ਹਾਂ, ਦੁਨਿਆਵੀ ਵਸਤੂ ਤੇ ਮੇਰੇ ਕੋਲ ਹੈ ਨਹੀਂ। ਜੀ ਸਦਕੇ ਤੂੰ ਆਇਆ। ਤੇ ਦੂਸਰੀ ਗੱਲ ਇਹ ਕਿ ਭੈਣਾਂ ਕੋਲ ਭਰਾਵਾਂ ਨੂੰ ਦੇਣ ਵਾਸਤੇ ਕੁਝ ਨਹੀਂ ਹੈ, ਤੇ ਇੱਕ ਉਹਨਾਂ ਦੀਆਂ ਅਸੀਸਾਂ ਹਨ, ਭੈਣਾਂ ਤੇ ਜਿਉਂਦਿਆਂ ਭਰਾਵਾਂ ਦੇ ਆਸਰੇ ਹਨ। ਤੂੰ ਜੀ ਸਦਕੇ ਆਇਆ, ਦੁਨਿਆਵੀ ਵਸਤੂ ਤੇ ਮੇਰੇ ਕੋਲ ਹੈ ਨਹੀਂ। ਮੈਂ ਇੱਕ ਬੇਨਤੀ ਹੋਰ ਕਰਾਂ, ਸਤਿਕਾਰਯੋਗ ਮੇਰੀਆਂ ਭੈਣਾਂ ਬੈਠੀਆਂ ਹਨ, ਔਰਤ ਨੂੰ ਆਪਣੇ ਸਹੁਰੇ ਘਰ ਜਮਾਨੇ ਭਰ ਦਾ ਸੁੱਖ ਹੋਵੇ, ਔਲਾਦ ਦਾ ਸੁੱਖ ਹੋਵੇ, ਮਾਇਆ ਦਾ ਸੁੱਖ ਹੋਵੇ, ਪਤੀ ਦਾ ਸੁੱਖ ਹੋਵੇ, ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਔਰਤ ਹਮੇਸ਼ਾ ਹੀ ਆਪਣੇ ਪੇਕਿਆਂ ਦੀ ਸੁੱਖ ਮੰਗਦੀ ਹੈ, ਭਾਵੇਂ ਉਹਦਾ ਵਡੇਪਾ ਹੀ ਕਿਉਂ ਨਾ ਆਇਆ ਹੋਵੇ। ਆਪਣੇ ਭਤੀਜਿਆਂ ਦੀ ਸੁੱਖ ਮੰਗੇਗੀ, ਭਰਾਵਾਂ ਦੀ ਸੁੱਖ ਮੰਗੇਗੀ, ਮਾਂ ਬਾਪ ਚਾਚੇ ਤਾਏ ਦੀ ਸੁੱਖ ਮੰਗੇਗੀ, ਭਾਵੇਂ ਸਹੁਰੇ ਘਰ ਜਮਾਨੇ ਭਰ ਦਾ ਸੁੱਖ ਹੈ। ਕਹਿਣ ਲੱਗੀ, ਵੀਰਾ ਭੈਣਾਂ ਤੇ ਜਿਉਂਦੀਆਂ ਭਰਾਵਾਂ ਦੇ ਆਸਰੇ ਹਨ, ਦੁਨਿਆਵੀ ਵਸਤੂ ਤੇ ਮੇਰੇ ਕੋਲ ਕੋਈ ਹੈ ਨਹੀਂ। ਹਾਂ, ਜੇ ਤੂੰ ਆਏ ਤੇ ਤੇਰੇ ਵਾਸਤੇ ਤੇ ਮੇਰੀ ਜਾਨ ਵੀ ਹਾਜ਼ਰ ਹੈ। ਜਵਾਬ ਦਿੱਤਾ, ਕਹਿਣ ਲੱਗਾ, ਭੈਣੇ ਆਇਆ ਤੇ ਮੈਂ ਜਾਨ ਲੈਣ ਵਾਸਤੇ ਹੀ ਹੈ, ਪਰ ਜਾਨ ਤੇਰੀ ਨਹੀਂ। ਮੈਂ ਸੁਣਿਆ ਕਿ ਇੱਥੇ ਥੋੜ੍ਹੀ ਦੂਰ ਇੱਕ ਨਗਰ ਹੈ ਜਿਹਨੂੰ ਲੋਕ ਆਨੰਦਪੁਰ ਕਹਿੰਦੇ ਹਨ। ਕਹਿਣ ਲੱਗੇ, ਜੀ ਹੈ। ਕਹਿਣ ਲੱਗੇ, ਉੱਥੇ ਇੱਕ ਸਾਧ ਰਹਿੰਦਾ। ਸੁਵਾਣੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਵੀਰਾ ਸਾਧ ਨਹੀਂ, ਉਹ ਤੇ ਅੱਲਾ ਦਾ ਨੂਰ ਹੈ, ਗੁਰੂ ਗੋਬਿੰਦ ਸਿੰਘ ਹੈ। ਕਹਿਣ ਲੱਗਾ, ਹੋਵੇਗਾ ਤੁਹਾਡੇ ਵਾਸਤੇ, ਦੁਨਿਆਵੀ ਲੋਕਾਂ ਵਾਸਤੇ, ਮੇਰੇ ਵਾਸਤੇ ਇੱਕੋ ਸਾਧ ਹੈ, ਦੁਨਿਆਵੀ ਮਨੁੱਖ ਹੈ, ਸਿਰਫ ਇੰਨਾ ਕੁ ਮੇਰੇ ਨਾਲ ਵਾਧਾ ਹੈ ਕਿ ਉਹ ਤਲਵਾਰ ਜਿਹੜਾ ਚੰਗੀ ਚਲਾਉਣੀ ਜਾਣਦਾ, ਹੋਰ ਮੇਰੇ ਨਾਲੋਂ ਵੱਧ ਨਹੀਂ ਉਹ। ਮੈਂ ਜਾਣ ਆਇਆ ਹਾਂ ਜਾਣ ਲੈਣ ਉਹਦੀ, ਤੇ ਤੂੰ ਮੇਰੇ ਹੱਕ ਵਿੱਚ ਦੁਆ ਕਰਨੀ ਹੈ। ਭੈਣ ਦੇ ਜਜ਼ਬਾਤ ਜਾਗ ਉੱਠੇ। ਕਹਿਣ ਲੱਗੀ, ਵੀਰਾ ਤੂੰ ਆਇਆ ਤੇ ਬੜਾ ਚਾਅ ਨਾਲ, ਮੈਨੂੰ ਤੇਰੇ ਆਉਣ ਦੀ ਖੁਸ਼ੀ ਹੈ, ਪਰ ਗਿਲਾ ਵੀ ਹੈ। ਕਹਿਣ ਲੱਗਾ, ਭੈਣੇ ਕਾਹਦਾ? ਕਹਿਣ ਲੱਗੀ, ਤੂੰ ਇਹ ਜ਼ਰਾ ਝਾਤੀ ਮਾਰ, ਜਦੋਂ ਅਸੀਂ ਨਿੱਕੇ ਨਿੱਕੇ ਸਾਂ, ਮੈਂ ਵੱਡੀ ਸਾਂ ਤੇ ਤੂੰ ਛੋਟਾ ਸੀ, ਜਦੋਂ ਸਾਡੀ ਮਾਂ ਚਲੀ ਗਈ ਸੀ ਤੇ ਤੈਨੂੰ ਮੈਂ ਚੁੱਕ ਕੇ ਖੜਾਇਆ, ਆਪਣਾ ਭਰਾ ਵੀ ਸਮਝਿਆ ਤੇ ਤੈਨੂੰ ਮੈਂ ਆਪਣਾ ਬੱਚਾ ਵੀ ਸਮਝਿਆ, ਕਿ ਤੂੰ ਮੇਰੇ ਤੋਂ ਛੋਟਾ ਹੈ, ਤੈਨੂੰ ਬੜੇ ਚਾਅ ਨਾਲ ਮੈਂ ਖਿਡਾਇਆ, ਪਾਲਿਆ, ਜਵਾਨ ਹੋਇਆ, ਤੂੰ ਫੌਜ ਵਿੱਚ ਭਰਤੀ ਹੋ ਗਿਆ, ਮੈਂ ਆਪਣੇ ਸਹੁਰੇ ਘਰ ਆ ਗਈ, ਮੇਰਾ ਸਿਰ ਦਾ ਸਾਈਂ ਮੇਰਾ ਪਤੀ ਚਲਾ ਗਿਆ, ਤੂੰ ਨਹੀਂ ਆਇਆ। ਚਲੋ ਮੈਂ ਇਸ ਗੱਲ ਦਾ ਵੀ ਕੋਈ ਗਿਲਾ ਨਹੀਂ ਕੀਤਾ, ਤੇਰੇ ਭਣੇਵੇਂ ਸਨ ਮੇਰੀ ਗੋਦ ਦੇ ਸ਼ਿੰਗਾਰ, ਆਸਤਾ ਆਸਤਾ ਕਰਕੇ ਉਹ ਵੀ ਚਲੇ ਗਏ, ਤੂੰ ਨਹੀਂ ਆਇਆ। ਮੈਂ ਫਿਰ ਛਾਤੀ ਤੇ ਪੱਥਰ ਰੱਖਿਆ, ਮੈਂ ਸੋਚਿਆ ਚਲੋ ਨੌਕਰੀ ਕਰਦਾ ਨਹੀਂ ਟਾਈਮ ਹੋਵੇਗਾ, ਅਮੀਰ ਹੈ, ਗਰੀਬਾਂ ਦੀ ਸਾਰ ਕੌਣ ਲੈਂਦਾ, ਤੂੰ ਨਹੀਂ ਆਇਆ ਤਾਂ ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ। ਅੱਜ ਜੇ ਤੂੰ ਆਇਆ ਹੀ ਆ ਤੇ ਕੀ ਭਾਵਨਾ ਲੈ ਕੇ ਆਇਆ, ਤੇਰੇ ਵਾਸਤੇ ਮੇਰੀ ਜਾਨ ਵੀ ਹਾਜ਼ਰ ਸੀ, ਮੰਗਦਾ ਮੈਂ ਜਾਨ ਦੇ ਦੇਣੀ ਸੀ,
ਉਹਦੇ ਅੱਲਾ ਦਾ ਨੂਰ ਹੈ ਜੇ ਚੜ੍ਹਾਈ ਕਰਕੇ ਜਾ ਰਹੇ ਹੈ, ਚੜ੍ਹਾਈ ਕਰਕੇ ਨਾ ਜਾ, ਨਿਮਾਣਾ ਬਣ ਕੇ ਜਾ। ਕਹਿਣ ਲੱਗਾ ਤੁਸੀਂ ਤੇ ਨਿਮਾਣਿਆਂ ਨੇ ਬਹੁਤ ਕੁਛ ਖੱਟ ਲਿਆ ਨਾ, ਉਹਦੇ ਪਿੱਛੇ ਲਾ ਕੇ ਸਾਰਾ ਪਰਿਵਾਰ ਖਤਮ ਕਰਵਾ ਲਿਆ, ਤੁਸੀਂ ਤੇ ਬੜੇ ਨੌ ਨਿਹਾਲ ਹੋ ਗਏ ਜੇ ਨਾ। ਕਹਿਣ ਲੱਗਾ ਭੈਣੇ ਬਹੁਤੀਆਂ ਗੱਲਾਂ ਦਾ ਮੇਰੇ ਕੋਲ ਟਾਈਮ ਨਹੀਂ, ਆ ਮੇਰੇ ਨਾਲ ਦੇ ਗੱਲਾਂ ਕਰਦੇ ਸਨ ਵੀ ਤਲਵਾਰ ਤੇ ਤੇਰੇ ਨਾਲੋਂ ਵੱਧ ਚਲਾਉਣੀ ਨਹੀਂ ਜਾਣਦਾ, ਬਰਾਬਰ ਹੀ ਹੈ, ਹੋ ਸਕਦਾ ਕੋਈ ਥੋੜੀ ਬਹੁਤੀ ਵੱਧ ਹੋਵੇ, ਤਲਵਾਰ ਦਾ ਧਨੀ ਹੈ ਤੇ ਧਨੀ ਮੈਂ ਵੀ ਘੱਟ ਨਹੀਂ। ਉਹਦੇ ਕੋਲ ਇੱਕ ਤਾਕਤ ਹੈ, ਉਹਦੇ ਕੋਲ ਹੈ ਭਗਤੀ, ਸ਼ਕਤੀ ਮੇਰੇ ਬਰਾਬਰ ਦੀ ਹੈ, ਭਗਤੀ ਮੇਰੇ ਕੋਲ ਹੈ ਨਹੀਂ, ਭਗਤੀ ਉਹਦੇ ਕੋਲ ਹੈ ਤੇ ਮੇਰੀ ਭਗਤੀ ਦਾ ਸਾਥ ਦੇਣਾ ਤੂੰ, ਭਗਤੀ ਤੇਰੀ ਹੋਵੇਗੀ ਕਿਉਂ ਪੰਜ ਵਕਤ ਦੀ ਤੂੰ ਨਮਾਜ਼ਣ ਹੈ, ਭਗਤੀ ਤੇਰੀ ਸ਼ਕਤੀ ਮੇਰੀ ਦੋਵਾਂ ਦਾ ਮੇਲ ਹੋ ਗਿਆ, ਉਹਦੇ ਕੋਲ ਵੀ ਭਗਤੀ ਤੇ ਸ਼ਕਤੀ ਹੈ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਮੈਨੂੰ ਰੋਕ ਸਕੇ ਕਿ ਮੈਂ ਉੱਥੇ ਜਿੱਤ ਨਾ ਪ੍ਰਾਪਤ ਕਰਾਂ, ਮੈਂ ਉਹਨੂੰ ਗ੍ਰਿਫਤਾਰ ਜ਼ਰੂਰ ਕਰਾਂਗਾ। ਭੈਣੇ ਮੇਰੇ ਹੱਕ ਵਿੱਚ ਦੁਆ ਕਰ, ਦੁਆ ਕਿ ਮੇਰੀ ਜਿੱਤ ਹੋ ਜਾਵੇ। ਭੈਣ ਕਹਿਣ ਲੱਗੀ ਵੀਰਾ ਦੁਆ ਤੇ ਮੈਂ ਕਰਾਂਗੀ ਜ਼ਰੂਰ, ਪਰ ਜੋ ਦੁਆ ਤੂੰ ਕਹਿ ਰਿਹਾ ਇਹ ਦੁਆ ਮੈਂ ਨਹੀਂ ਕਰਾਂਗੀ, ਮੈਂ ਜਿਹੜੀ ਦੁਆ ਕਰਨੀ ਹੈ ਉਹ ਕਿਹੜੀ ਦੁਆ ਹੈ ਉਹ ਜਰਾ ਤੁਸੀਂ ਢਾਡੀ ਸਿੰਘਾਂ ਕੋਲੋਂ ਸਰਵਣ ਕਰੋ। ਉਹਨੇ ਕੀਤਾ।

ਕਦੇ ਕਰੇ ਚੜਾਈ ਨਾ ਗੁਰਾਂ ਉੱਤੇ, ਜੇਕਰ ਕਮਲਿਆ ਤੁਧ ਨੂੰ ਸਾਰ ਹੋਵੇ। ਜੇ ਨਾ ਮੰਨੇ ਤਾਂ ਮੈਂ ਆਖਦੀ ਹਾਂ ਤੇਰੀ ਹਾਰ ਹੋਵੇ, ਤੇਰੀ ਹਾਰ ਹੋਵੇ। ਕਹਿਣ ਲੱਗੀ, ਪਹਿਲੀ ਗੱਲ ਤੇ ਤੂੰ ਚੜਾਈ ਕਰਕੇ ਨਾ ਜਾ, ਨਿਮਾਣਾ ਬਣ ਕੇ ਜਾ, ਜੋ ਚਾਹੇਗਾ ਪ੍ਰਾਪਤ ਕਰ ਲਵੇਗਾ, ਮੁੜ ਜਾ। ਭੈਣ ਸਮਝਾਉਂਦੀ ਆ, ਉਹ ਸਮਝਦਾ ਨਹੀਂ। ਤੇ ਜੇ ਤੂੰ ਨਹੀਂ ਆਖੇ ਲੱਗਣਾ ਤੇ ਮੈਂ ਇਹ ਕਦੇ ਨਹੀਂ ਕਵਾਂਗੀ ਤੇਰੀ ਜਿੱਤ ਹੋ ਜਾਵੇ, ਮੈਂ ਜ਼ਰੂਰ ਕਵਾਂਗੀ ਤੇਰੀ ਹਾਰ ਹੋਵੇ। ਹਾਰ ਦਾ ਮਤਲਬ ਤੇਰੀ ਮੌਤ ਹੋ ਜਾਵੇ। ਜਦੋਂ ਇੰਨੀ ਗੱਲ ਸੁਣੀ ਉਹਨੂੰ ਸੈਦ ਖਾਂ ਨੂੰ ਗੁੱਸਾ ਚੜ ਗਿਆ। ਦੋਵੇਂ ਭੈਣ ਭਰਾ ਹਨ। ਇਹ ਜ਼ਵਾਨ ਦਾ ਨਾਂ ਹੈ ਸੈਦ ਖਾਨ, ਸੁਆਣੀ ਦਾ ਨਾਂ ਹੈ ਨਸੀਰਾ। ਸੈਦ ਖਾਂ ਦੀ ਵੱਡੀ ਭੈਣ, ਇਹ ਛੋਟਾ। ਦੋਵੇਂ ਭੈਣ ਭਰਾਵਾਂ ਦੇ ਸਵਾਲ ਜਵਾਬ ਹੋ ਰਹੇ ਹਨ। ਉਹ ਸਮਝਾਉਣ ਦਾ ਯਤਨ ਕਰਦੀ ਪਰ ਬੇਜਿੱਦ, ਇਹ ਸੈਦ ਖਾਨ ਸਮਝਦਾ ਨਹੀਂ। ਭੈਣ ਨੇ ਫਿਰ ਤਰਲਾ ਲੈ ਕੇ ਗੱਲ ਕਹੀ। ਕਹਿਣ ਲੱਗੀ, ਮੁੜ ਜਾ ਵੀਰਾ ਮਨ ਦੁਹਾਈ, ਭੈਣ ਕਹੇ ਲੜ ਫੜ ਕੇ, ਅੱਲਾ ਬਖਸ਼ੇ, ਖੁਦਾ ਤੇਰੇ ਤੇ ਮਿਹਰ ਕਰ ਦੇਵੇ, ਅੱਲਾ ਬਖਸ਼ੇ ਨਾ ਜਾਈ ਵੀਰਾ ਆਨੰਦਪੁਰੀ ਤੇ ਚੜ ਕੇ। ਕੀ ਲੈਣਾ ਈ ਦਸ ਖਾਂ ਚੰਨਾ, ਨਾਲ ਫਕੀਰਾਂ ਲੜ ਕੇ ਜਿੱਤਿਆ ਨਾ ਕੋਈ ਅੱਜ ਤੱਕ, ਕਹਿੰਦੇ ਕਲਗੀ ਧਰ ਨਾਲ ਲੜ ਕੇ। ਲੜਕੇ ਤੇ ਅਜੇ ਤੱਕ ਕਿਸੇ ਨੇ ਜਿੱਤ ਨਹੀਂ ਪ੍ਰਾਪਤ ਕੀਤੀ, ਤੇ ਜੇ ਨਿਮਾਣਾ ਬਣ ਕੇ ਕੋਈ ਗਿਆ ਤੇ ਸਤਿਗੁਰਾਂ ਦੀ ਬਾਂਹ ਜ਼ਰੂਰ ਫੜੀ ਹੈ। ਨਿਮਾਣਿਆਂ ਦਾ ਥਾਂ, ਨਿਮਾਣਿਆਂ ਦਾ ਮਾਣ ਹੈ ਇੱਥੇ, ਨਿਥਾਵਿਆਂ ਦਾ ਥਾਂ ਹੈ, ਨਿਮਾਣਾ ਬਣ ਕੇ ਜਾ। ਨਹੀਂ ਮੰਨਿਆ, ਬਾਂਹ ਨੂੰ ਫੜ, ਬਾਂਹ ਤੋਂ ਫੜਿਆ, ਝਿੜਕ ਝੰਝੋੜ ਕੇ ਪਿੱਛੇ ਕਰ ਦਿੱਤਾ। ਕਹਿੰਦਾ, ਅਸੀਂ ਸਮਝਦੇ ਸਾਂ ਤੈਨੂੰ ਅਕਲ ਵਾਲੀ, ਬੈਗੀ ਡੋਬ ਕੇ ਦੀਨ ਅਮਾਨ ਭੈਣੇ, ਪੜ ਕੇ ਭੋਲ ਜੇ ਅਮਲਾ ਮੂਲ ਕੀਤਾ, ਪੜਦੀ ਰਹੀ ਤੂੰ ਐਵੇਂ ਕੁਰਾਨ ਭੈਣੇ, ਮੈਨੂੰ ਆਖਦੀ ਜਿਉਂਦਾ ਮੁੜੇਗਾ ਨਾ, ਚਾਹੀਦੀ ਕੱਟਣੀ ਤੇਰੀ ਜ਼ਬਾਨ ਭੈਣੇ। ਕਹਿਣ ਲੱਗਾ, ਮੈਨੂੰ ਤੇ ਗੁੱਸਾ ਹੀ ਇੰਨਾ ਕਿ ਤੇਰੀ ਜ਼ਬਾਨ ਹੀ ਕੱਟ ਦੇਣੀ ਚਾਹੀਦੀ ਹੈ। ਤੂੰ ਕਹਿ ਰਹੀ ਤੂੰ ਜਿਉਂਦਾ ਮੁੜੇਗਾ ਨਾ, ਤੇਰੀ ਹਾਰ ਹੋ ਜਾਵੇ, ਸਮਾਂ ਵਿਅਰਥ ਗਵਾਉਣ ਵਾਲੀ ਗੱਲ ਹੈ। ਉਹਨੇ ਭੈਣ ਨੂੰ ਕੀਤਾ ਪਿੱਛੇ, ਫੌਜ ਨੂੰ ਕੀਤਾ ਇਸ਼ਾਰਾ ਗੇਰੇ ਤੁਰਨ ਵਾਸਤੇ। ਭਰਾ ਚਲਾ ਗਿਆ, ਭੈਣ ਕੋਠੇ ਤੇ ਚੜ ਗਈ। ਉਹਨਾਂ ਚਿਰ ਵੇਖਦੀ ਰਹੀ ਜਿੰਨਾ ਚਿਰ ਭਰਾ ਦਿਖਦਾ ਰਿਹਾ। ਨਜ਼ਰੋਂ ਓਹਲੇ ਹੋਇਆ, ਦਵਾਵਾਂ ਕਰਨ ਲੱਗ ਪਈ। ਮਨੇ ਮਨ ਸੋਚਦੀ, ਕਹਿਣ ਲੱਗੀ, ਹੁਣ ਮੈਂ ਕਰਾਂ ਤੇ ਕਰਾਂ ਕੀ, ਮੈਂ ਦਿੱਲੀ ਬਾਦਸ਼ਾਹ ਕੋਲ ਜਾਂਦੀ ਹਾਂ, ਕਿਉਂ ਭੈਣ ਭਰਾਵਾਂ ਦਾ ਪਿਆਰ ਹੀ ਇਹੋ ਜਿਹਾ, ਮਮਤਾ ਹੀ ਐਸੀ ਹੈ। ਕਹਿਣ ਲੱਗੀ, ਮੈਂ ਦਿੱਲੀ ਨਾ ਜਾਵਾਂ, ਬਾਦਸ਼ਾਹ ਕੋਲ ਜਾ ਕੇ ਤਰਲਾ ਲਵਾਂਗੀ, ਸ਼ਾਇਦ ਮੇਰੀ ਫਰਿਆਦ ਉਹ ਸੁਣ ਲਵੇ। ਅੰਦਰੋਂ ਆਵਾਜ਼ ਆਈ, ਕਹਿਣ ਲੱਗੇ, ਨਸੀਰਾ, ਕਿ ਤੂੰ ਬਾਦਸ਼ਾਹ ਤੱਕ ਪਹੁੰਚ ਜਾਵੇਂਗੀ? ਬਾਦਸ਼ਾਹ ਤੱਕ ਪਹੁੰਚਣ ਵਾਸਤੇ ਤੇਰੇ ਵਿੱਚ ਹਿੰਮਤ ਹੈ ਨਹੀਂ, ਤੇਰੀ ਔਕਾਤ ਨਹੀਂ ਕਿ ਤੂੰ ਬਾਦਸ਼ਾਹ ਤੱਕ ਜਾ ਕੇ ਪਹੁੰਚ ਕਰ ਲਵੇਂ। ਮੰਨ ਲਓ ਪਹੁੰਚ ਵੀ ਗਈ, ਪਹਿਲੀ ਗੱਲ ਤੇ ਤੂੰ ਇੰਨਾ ਲੰਮਾ ਸਫ਼ਰ ਕਰਕੇ ਜਾਣਾ, ਤੈਨੂੰ ਬਾਦਸ਼ਾਹ ਤੱਕ ਕਿਸੇ ਨੇ ਜਾਣ ਹੀ ਨਹੀਂ ਦੇਣਾ। ਹੁਣ ਵੀ ਉਵੇਂ ਹੀ ਆ, ਗਰੀਬਾਂ ਨੂੰ ਕੋਈ ਕਿਸੇ ਅਫਸਰ ਨੂੰ ਮਿਲ ਲਵੇ, ਨਹੀਂ ਮਿਲਣ ਦਿੰਦਾ। 500 ਦਾ ਜਾ ਕੇ ਬੈਠਾ ਹੋਵੇ, ਤਗੜਾ ਆਦਮੀ ਪਿੱਛੋਂ ਫੋਨ ਹੀ ਕਰਦਾ ਵੀ ਉਹਦੀ ਵਾਰੀ ਪਹਿਲਾਂ ਆ ਜਾਂਦੀ ਹੈ। ਕਹਿਣ ਲੱਗੇ, ਨਸੀਰਾ, ਕੀ ਤੈਨੂੰ ਯਕੀਨ ਹੈ ਬਾਦਸ਼ਾਹ ਤੇਰੇ ਤੱਕ ਤੂੰ ਪਹੁੰਚ ਜਾਵੇਂਗੀ? ਮੰਨ ਲਓ ਪਹੁੰਚ ਵੀ ਜਾਵੇ, ਤੇ ਕੀ ਬਾਦਸ਼ਾਹ ਤੇਰੀ ਮੰਨ ਲਵੇਗਾ? ਜਿਹਨੇ ਭੇਜਿਆ ਹੀ ਆਪ ਹੋਵੇ, ਆਪ ਫੌਜ ਦਿੱਤੀ ਹੋਵੇ, ਉਹਦੀ ਸ਼ਹਿ ਹੋਵੇ, ਤੇ ਤੇਰੇ ਆਖੇ ਲਾ ਕੇ ਉਹ ਵਾਪਸ ਨਹੀਂ ਬੁਲਾਉਣ ਲੱਗਾ? ਇਹਨੂੰ ਨਹੀਂ ਸੁਣਨੀ ਉਹਨੇ। ਤੂੰ ਬਾਦਸ਼ਾਹ ਦਾ ਤਰਲਾ ਨਾ ਕਰ, ਤੂੰ ਪਾਤਸ਼ਾਹ ਦਾ ਹੀ ਤਰਲਾ ਕਰ ਲੈ। ਹੱਥ ਜੋੜੇ ਕਹਿਣ ਲੱਗੀ, ਗਰੀਬਨ ਵਾਰ ਪਾਤਸ਼ਾਹ, ਮੇਰਾ ਵੀਰ ਬੇਜਿੱਦ, ਚਿਰੀ ਵਿਛੁਨਾ ਭਰਾ ਮਿਲਿਆ, ਤੇ ਭੈਣ ਭਰਾਵਾਂ ਦਾ ਨਾਤਾ ਬੜਾ ਅਜ਼ੀਬ ਹੋਇਆ ਕਰਦਾ ਹੈ, ਤੇ ਪਾਤਸ਼ਾਹ ਹਮਲਾਵਰ ਬਣ ਕੇ ਆ ਰਿਹਾ, ਕਿਰਪਾ ਕਰਨੀ, ਦੋ ਧਾਰੇ ਖੰਡੇ ਨਾਲ ਨਹੀਂ ਮਾਰਨਾ, ਤਲਵਾਰ ਨਾਲ ਨਹੀਂ ਮਾਰਨਾ, ਸੁਰਨਮੁਖੀ ਤੀਰ ਨਾਲ ਨਹੀਂ ਮਾਰਨਾ, ਕਿਸੇ ਐਸੇ ਬਾਣ ਨਾਲ ਨਹੀਂ ਮਾਰਨਾ, ਸੈਦ ਖਾਂ ਨੂੰ ਨਹੀਂ ਮਾਰਨਾ,
ਸੈਦ ਖਾਂ ਦੇ ਅੰਦਰੋਂ ਹੰਕਾਰ ਨੂੰ ਮਾਰਨਾ, ਕਿਰਪਾ ਕਰਨੀ ਇਹਨੂੰ ਜਿਉਂਦੇ ਰੱਖਣਾ ਤੇ ਇਹਦਾ ਹੰਕਾਰ ਮਾਰਨਾ। ਅਰਦਾਸਾਂ ਬੇਨਤੀਆਂ ਕਰਦੀ, ਤਰਲੇ ਕਰਦੀ ਹੈ, ਭਰਾ ਚਲਾ ਗਿਆ। ਜਿੰਨਾ ਚਿਰ ਦਿਸਦਾ ਰਿਹਾ ਵੇਖਦੀ ਰਹੀ, ਦੂਰ ਚਲਾ ਗਿਆ, ਥੱਲੇ ਆ ਗਈ, ਕੋਠੇ ਤੋਂ ਉੱਤਰ ਆਈ, ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੀ ਹੈ। ਵਾਹੋ ਦਾਹੀ ਸੈਦ ਖਾਨ ਫੌਜ ਲੈ ਕੇ ਅਨੰਦਪੁਰ ਨੂੰ ਜਾ ਰਿਹਾ। ਅਨੰਦਪੁਰ ਤੋਂ ਥੋੜੀ ਪਿੱਛੇ ਜਾ ਕੇ ਇਹਨੇ ਉਤਾਰਾ ਕੀਤਾ, ਉਤਾਰਾ ਕੀਤਾ ਤੇ ਖਬਰ ਸਤਿਗੁਰਾਂ ਨੂੰ ਵੀ ਮਿਲ ਗਈ ਕਿ ਸੈਦ ਖਾਨ ਹਮਲਾਵਰ ਬਣ ਕੇ ਆਇਆ। ਇਹ ਸੋਚਦਾ ਮੇਰੇ ਕੋਲ ਸਤਿਗੁਰੂ ਡਰਦੇ ਚੁੱਪ ਹਨ। ਇੱਕ ਰਾਤ ਬੀਤੀ ਹੈ, ਅਗਲਾ ਦਿਨ ਚੜ੍ਹਨ ਵਾਲਾ ਹੋਇਆ, ਸਵੇਰ ਹੋਈ, ਸੂਰਜ ਦੀਆਂ ਕੁਝ ਕਿਰਨਾਂ ਧਰਤੀ ਦੀ ਛਾਤੀ ਤੇ ਆਣ ਕੇ ਪਈਆਂ। ਹੰਕਾਰ ਵਿੱਚ ਮੱਤਿਆ ਹੋਇਆ ਸੈਦ ਖਾਨ ਵੰਗਾਰ ਕੇ ਆਪਣੀ ਫੌਜ ਨੂੰ ਸੂਰਜ ਦੇ ਚੜ੍ਹਨ ਦੇ ਨਾਲ ਅਨੰਦਪੁਰ ਸਾਹਿਬ ਉੱਤੇ ਪਹਿਲਾ ਹਮਲਾ ਜਿਵੇਂ ਕਰਵਾਉਂਦਾ ਵਾਰ ਦੇ ਅੱਖਰ ਹਨ। ਢਾਡੀ ਜਥਾ ਗਿਆਨੀ ਗੁਰਵਿੰਦਰ ਸਿੰਘ, ਕੁਲਵੀਰ ਸਿੰਘ, ਢਾਡੀ ਗਿਆਨੀ ਕਾਬਲ ਸਿੰਘ ਜੀ ਆਪਦੀ ਸੇਵਾ ਵਿੱਚ ਜਿਵੇਂ ਬੇਨਤੀ ਕਰ ਰਹੇ ਹਨ, ਵਾਰ ਦੇ ਅੱਖਰ ਉਸ ਵੇਲੇ ਦਾ ਨਕਸ਼ਾ ਖੁੰਡੇ ਦਾ ਢਾਡੀ ਜਥਾ।

హమలా గురు కలిగి తన పాశ్చామర్హతనే కరువా దాడు. ਗੁਰੂ ਕੇ ਸਿੰਘ ਇਸਦਾ ਡਟ ਕੇ ਮੁਕਾਬਲਾ ਕਰਨ ਲੱਗੇ ਹਨ ਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਸਾਹਮਣੇ ਆ ਗਿਆ ਜੀ ਕੋਲ ਸੈਦ ਖਾਨ ਦਾ ਪੁਰਾਣਾ ਮਿੱਤਰ ਜੁੰਡੀ ਦਾ ਯਾਰ ਇਹਦਾ ਨਾਂ ਹੈ ਸਜਾਦ ਬੇਗ ਦੀਨ ਦੁਨੀਆਂ ਦੇ ਮਾਲਕ ਕੁਰਕਸ਼ੇਤਰ ਵੱਲੋਂ ਵਾਪਸ ਆ ਰਹੇ ਸਨ ਤੇ ਕੋਈ ਸੌ ਸਿੰਘਾਂ ਦਾ ਜਥਾ ਨਾਲ ਸੀ ਇੱਕ ਜੰਗਲ ਥਾਣੀ ਇੱਕ ਬਾਗ ਥਾਣੀ ਲੰਘ ਰਹੇ ਸਨ ਬਾਈ ਧਾਰ ਦੇ ਪਹਾੜੀ ਰਾਜਿਆਂ ਦਾ ਮਨ ਬਦਲ ਗਿਆ ਬੇਈਮਾਨ ਹੋ ਗਏ ਉਹਨਾਂ ਨੇ ਮੌਕਾ ਤਾੜ ਕੇ ਤੇ ਗੁਰੂ ਦੇ ਉੱਤੇ ਹਮਲਾ ਕਰ ਦਿੱਤਾ ਜਦ ਗੋਲੀ ਚੱਲਣ ਦਾ ਖੜਾਕ ਹੋਇਆ ਰੌਲਾ ਰੱਪਾ ਪਿਆ ਲਾਗਲੇ ਜੰਗਲ ਵਿੱਚ ਕੁਝ ਸਿੰਘ ਵੀ ਸ਼ਿਕਾਰ ਖੇਡਣ ਵਾਸਤੇ ਆਏ ਸਨ ਉਹ ਵੀ ਆਣ ਕੇ ਨਾਲ ਰਲ ਗਏ ਤੇ ਦੂਜੇ ਪਾਸੇ ਬਾਈ ਧਾਰ ਦੇ ਪਹਾੜੀ ਰਾਜਾ ਨੇ ਦੋ ਨਾਮਵਰ ਜਰਨੈਲ ਜਿਨ੍ਹਾਂ ਨੂੰ ਪੰਜ ਪੰਜ ਹਜ਼ਾਰ ਰੁਪਇਆ ਇਨਾਮ ਵੱਖਰਾ ਦੇਣਾ ਕਰਕੇ ਉਹ ਖਰੀਦ ਰਹੇ ਸਨ ਉਹਨਾਂ ਕੋਲ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਹੈ ਇੱਧਰ ਸੈਂਕੜੇ ਹਨ ਉੱਧਰ ਹਜ਼ਾਰਾਂ ਹਨ ਇੱਕ ਦਾ ਨਾਂ ਹੈ ਆਲਫ ਖਾਂ ਇੱਕ ਦਾ ਨਾਂ ਹੈ ਸਜਾਦ ਬੇਗ ਦੋਵੇਂ ਬੜੇ ਮੰਨੇ ਪਰਮੰਨੇ ਲੋਹੜੇ ਦੇ ਤੀਰ ਅੰਦਾਜ਼ੀ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਇਹਨਾਂ ਦੋਵਾਂ ਨੂੰ ਖਰੀਦ ਲਿਆ ਵੱਡੀ ਦੇਣੀ ਕਰ ਲਈ ਪੰਜ ਪੰਜ ਹਜ਼ਾਰ ਰੁਪਇਆ ਵੱਖਰਾ ਦੇਣਾ ਕਰ ਲਿਆ ਇਨਾਮ ਵਜੋਂ ਕਹਿਣਗੇ ਸਾਡਾ ਸਾਥ ਦੇਵੋ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨਾ ਹੁਣ ਗ੍ਰਿਫਤਾਰ ਕਰਨਾ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਸੌਖਾ ਹੈ ਸਜਾਦ ਬੇਗ ਨੇ ਵੀ ਹਾਂ ਕਰਤੀ ਆਲਫ ਖਾਨ ਨੇ ਵੀ ਹਾਂ ਕਰ ਦਿੱਤੀ ਸਜਾਦ ਬੇਗ ਦੇ ਮਨ ਦੇ ਵਿੱਚ ਵਿਚਾਰ ਆਈ ਮਨ ਬਦਲਿਆ ਕਹਿਣ ਲੱਗਾ ਲੋਕ ਕਹਿੰਦੇ ਹਨ ਕਿ ਗੁਰੂ ਅੱਲਾ ਦਾ ਨੂਰ ਹੈ ਉਹ ਸਮਰੱਥ ਹੈ ਉਹ ਦਿਲਾਂ ਦੀਆਂ ਜਾਣਦਾ ਹੈ ਜੇ ਤੇ ਉਹ ਦਿਲਾਂ ਦੀਆਂ ਜਾਣਦਾ ਹੋਇਆ ਸਮਰੱਥ ਹੋਇਆ ਮੇਰੇ ਸਾਹਮਣੇ ਉਹ ਆ ਜਾਵੇ ਤੇ ਮੈਂ ਸਾਰਾ ਹੀ ਮਾਣ ਤਾਣ ਹੰਕਾਰ ਛੱਡ ਕੇ ਉਹਦੇ ਚਰਨਾਂ ਦਾ ਭੌਰਾ ਬਣ ਜਾਵਾਂਗਾ ਤੇ ਜੇ ਤੇ ਹੋਇਆ ਕੋਈ ਪਖੰਡੀ ਸਾਧ ਵਿਖਾਵੇ ਦਾ ਹੀ ਲੋਕਾਂ ਨੂੰ ਠੱਗਣ ਵਾਲਾ ਤੇ ਫਿਰ ਤੇ ਮੈਂ ਜਿੱਤਿਆ ਜਿੱਤਿਆ ਕੋਈ ਤਲਵਾਰ ਦਾ ਮੈਂ ਧਨੀ ਹੈ ਤੇ ਪਖੰਡੀਆਂ ਨੇ ਮੇਰੇ ਸਾਹਮਣੇ ਅੜਨਾ ਨਹੀਂ ਜੇ ਸਮਰੱਥ ਹੋਇਆ ਸਾਹਮਣੇ ਮੇਰੇ ਆ ਜਾਵੇ ਤੇ ਮੈਂ ਸਾਰਾ ਮਾਣ ਤਾਣ ਛੱਡ ਕੇ ਹੰਕਾਰ ਛੱਡ ਕੇ ਉਹਦੇ ਚਰਨਾਂ ਦਾ ਭੌਰਾ ਬਣ ਜਾਵਾਂਗਾ ਮਨੇ ਮਨ ਸੋਚਦਾ ਅਰੇ ਬਹੁਤਾ ਕੋਈ ਸਮਾਂ ਨਹੀਂ ਬੀਤਿਆ ਸਤਿਗੁਰੂ ਛੇੜ ਕੇ ਘੋੜਾ ਸਜਾਦ ਬੇਗ ਦੇ ਸਾਹਮਣੇ ਆ ਗਏ ਕਹਿਣ ਲੱਗੇ ਸਜਾਦ ਬੇਗ ਜੋ ਚਾਹੁੰਦਾ ਸਾਂ ਤੇਰੇ ਸਾਹਮਣੇ ਹੈ ਗੋਬਿੰਦ ਸਿੰਘ ਸਾਡਾ ਹੀ ਨਾਂ ਹੈ ਗੋਬਿੰਦ ਸਿੰਘ ਨੂੰ ਯਾਦ ਕਰਦਾ ਸਾਂ ਉਹ ਸਾਡਾ ਨਾਂ ਹੈ ਜੇ ਤੇ ਪਖੰਡੀ ਸਮਝ ਕੇ ਵਾਰ ਕਰਨਾ ਹੀ ਤੇ ਤੇਰੇ ਮੈਂ ਸਾਹਮਣੇ ਵਾਰ ਕਰ ਲੈ ਤੇ ਜੇ ਤੂੰ ਮੈਨੂੰ ਕੋਈ ਖੁਦਾ ਦਾ ਭੈ ਵਾਲਾ ਮੰਨਣਾ ਕੋਈ ਰੱਬ ਦਾ ਮਾਲਕ ਦਾ ਦਾਸ ਮੰਨਦਾ ਤੇ ਮੈਂ ਤੇਰੇ ਸਾਹਮਣੇ ਹੈ ਹੁਣ ਦੱਸ ਮਾਫ਼ੀ ਮੰਗਣੀ ਹੋ ਕਿ ਤੇਗ ਚਲਾਉਣੀ ਹੋ ਜਿਹੜਾ ਕੰਮ ਕਰਨਾ ਉਹ ਛੇਤੀ ਕਰ ਲੈ ਤੇਗ ਦਾ ਵਾਰ ਕਰਨਾ ਹੀ ਪਖੰਡੀ ਸਮਝ ਕੇ ਮੈਂ ਤੇਰੇ ਸਾਹਮਣੇ ਹੈ ਜੇ ਸਮਰੱਥ ਸਮਝਣਾ ਤਾਂ ਵੀ ਮੈਂ ਤੇਰੇ ਸਾਹਮਣੇ ਹੈ ਸੈਦ ਖਾਨ ਨੇ ਜਦੋਂ ਨਜ਼ਰ ਭਰ ਕੇ ਮਾਫ਼ ਕਰਨਾ ਸਜਾਦ ਬੇਗ ਨੇ ਜਦੋਂ ਨਜ਼ਰ ਭਰ ਕੇ ਤੱਕਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਹੋਇਆ ਕਿ ਨਾਨਕ ਨਦਰੀ ਨਦਰ ਨਿਹਾਲ ਸਤਿਗੁਰਾਂ ਦੇ ਚਿਹਰੇ ਦੇ ਦਰਸ਼ਨ ਕਰਕੇ ਅੱਲਾ ਦੇ ਨੂਰ ਦੇ ਦਰਸ਼ਨ ਕਰਕੇ ਕੋਈ ਮਾਣ ਨਹੀਂ ਰਿਹਾ ਕੋਈ ਤਾਣ ਨਹੀਂ ਰਿਹਾ ਕੋਈ ਮਨ ਵਿੱਚ ਇਹ ਨਹੀਂ ਰਿਹਾ ਕਿ ਮੈਂ ਨਾਮਵਰ ਜਰਨੈਲ ਹਾਂ ਸਤਿਗੁਰ ਦੇ ਚਰਨਾਂ ਦਾ ਭੋਰਾ ਬਣ ਗਿਆ ਆਲਫ ਖਾਨ ਦੀ ਫੌਜ ਦਾ ਦਿੱਤਾ ਸਾਥ ਛੱਡ ਆਪਣੀ ਫੌਜ ਨਾਲ ਲਈ ਗੁਰੂ ਪਾਤਸ਼ਾਹ ਦੇ ਪਾਸੇ ਹੋ ਕੇ ਲੜਿਆ ਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀ ਹਾਰ ਹੋਈ ਇੱਥੇ ਵੀ ਜਿੱਤ ਹੋ ਗਈ ਸਤਿਗੁਰਾਂ ਦੀ ਉਹ ਸਜਾਦ ਬੇਗ ਆਪਣੀ ਫੌਜ ਛੱਡ ਕੇ ਸਤਿਗੁਰਾਂ ਦੇ ਨਾਲ ਹੀ ਅਨੰਦਪੁਰ ਸਾਹਿਬ ਆ ਗਏ ਅਨੰਦਪੁਰ ਤਾਂ ਹੀ ਸੈਦ ਖਾਨ ਹਮਲਾਵਰ ਬਣ ਕੇ ਆਇਆ ਸਜਾਦ ਬੇਗ ਸਾਹਮਣੇ ਆਇਆ ਕਹਿਣ ਲੱਗੇ ਪਾਤਸ਼ਾਹ ਗਰੀਬਨ ਵਾਹ ਸਤਿਗੁਰੂ ਇਹ ਜਿਹੜਾ ਹਮਲਾਵਰ ਬਣ ਕੇ ਆਇਆ ਨਾ ਸੈਦ ਖਾਨ ਇਹ ਮੇਰਾ ਬਹੁਤ ਪੁਰਾਣਾ ਮਿੱਤਰ ਹੈ ਮਾਨੋ ਕਿ ਅਸੀਂ ਜੁੰਡੀ ਦੇ ਯਾਰ ਹਾਂ ਸਾਡੇ ਮਤ ਭੇਦ ਦੋਵਾਂ ਦੇ ਇੱਕ ਹਨ ਇਹਦੀ ਤਾਕਤ ਦਾ ਮੈਨੂੰ ਪਤਾ ਮੇਰੀ ਤਾਕਤ ਦਾ ਇਹਨੂੰ ਪਤਾ
ਸਾਡਾ ਨੁਕਸਾਨ ਕਦੋਂ ਹੋਵੇਗਾ? ਜਦੋਂ ਸਾਡਾ ਭੇਤੀ ਸਾਡੀ ਗੱਲਬਾਤ ਦੀ ਬਾਹਰ ਕਰੇਗਾ। ਸਾਡਾ ਨੁਕਸਾਨ ਉਹ ਕਰੇਗਾ ਜਿਹੜਾ ਸਾਡੀ ਹਰ ਗੱਲ ਜਾਣਦਾ ਹੈ। ਫਾਇਦਾ ਦੇ ਬਾਅਦ ਦੀ ਗੱਲ ਆ, ਨੁਕਸਾਨ ਉਹ ਕਰੇਗਾ ਜਿਹਨੂੰ ਸਾਰਾ ਪਤਾ ਹੈ। ਕਹਿਣਗੇ ਮਹਾਰਾਜ ਮੈਨੂੰ ਇਹਦਾ ਪਤਾ ਹੈ, ਇਹਦੀ ਤਾਕਤ ਦਾ ਮੈਨੂੰ ਪਤਾ, ਮੇਰੀ ਤਾਕਤ ਦਾ ਇਹਨੂੰ ਪਤਾ। ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਇਹਨੂੰ ਸਮਝਾ ਨਾ ਲਵਾਂ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਸੁਝਾਅ ਵੇਗ ਗੱਲ ਤਾਂ ਤੇਰੀ ਬਹੁਤ ਚੰਗੀ ਸਿਆਣੀ ਗੱਲ ਹੈ, ਸਮਝਾ ਲੈਣਾ ਚਾਹੀਦਾ। ਪਰ ਗੱਲ ਇੱਕ ਦੱਸ ਦਈਏ, ਇਹਨੇ ਸਮਝਣਾ ਨਹੀਂ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿੰਦੇ ਹਨ, ਸ਼ਬਦ ਬੜਾ ਲੰਮਾ ਹੈ, ਗੋਰੀ ਸੇਤੀ ਟੁੱਟੇ ਪਤਾਰ, ਅਗਨੀ ਗੰਢ ਪਾਏ ਲੋਹਾਰ, ਪੁੱਤੀ ਗੰਢ ਪਏ ਸੰਸਾਰ, ਮੂਰਖ ਗੰਢ ਪਾਏ ਮੂੰਹ ਮਾਰ। ਪੁੱਤਾਂ ਨਾਲ ਸੰਸਾਰੀ ਨਾਤੇ ਜੁੜਦੇ ਹਨ, ਸੰਸਾਰ ਦੀ ਗੰਢ ਪੈਂਦੀ ਹੈ। ਮੂਰਖ ਗੰਢ ਪਾਏ ਮੂੰਹ ਮਾਰ, ਮੂਰਖ ਕਦੇ ਮਿੰਨਤਾਂ ਨਾਲ ਨਹੀਂ ਮਿਲਦਾ। ਉਹਦੇ ਕੰਨ ਤੇ ਕਰਾਰਾ ਜਾ ਕੇ ਥੱਪੜ ਵੱਜੇ, ਤੁਹਾਡੀ ਗੱਲ ਮੰਨਣ ਵਾਸਤੇ ਤਿਆਰ ਹੋਵੇਗਾ। ਸੁਝਾਅ ਵੇਗ ਸਮਝਾ ਲੈਣਾ ਚਾਹੀਦਾ, ਪਰ ਉਹਨੇ ਸਮਝਣਾ ਨਹੀਂ। ਕਹਿੰਦੇ ਮਹਾਰਾਜ ਆਗਿਆ ਤੇ ਦੇਵੋ। ਕਹਿਣ ਲੱਗੇ ਜਾਓ। ਆਇਆ ਸੁਝਾਅ ਵੇਗ, ਸੈਦ ਖਾਂ ਦੇ ਹੋਇਆ ਸਾਹਮਣੇ। ਸੈਦ ਖਾਂ ਬੜਾ ਖੁਸ਼ ਹੋ ਗਿਆ, ਕਹਿਣ ਲੱਗਾ ਵਾਹ, ਐਵੇਂ ਮੇਰੀ ਭੈਣ ਝੂਠ ਬੋਲਦੀ ਸੀ, ਗੁਰੂ ਯੇ ਹੈ ਗੁਰੂ ਵੋ ਹੈ, ਐਵੇਂ ਲੋਕ ਝੂਠ ਬੋਲਦੇ ਸਨ ਮੇਰੇ ਨਾਲ ਦੇ, ਕਹਿੰਦੇ ਸਨ ਉਹ ਤੇਗ ਦਾ ਧਨੀ। ਕਾਹਦਾ ਧਨੀ? ਧਨੀ ਹੁੰਦਾ ਮੇਰੇ ਸਾਹਮਣੇ ਆ ਪਾਉਂਦਾ, ਘੱਲਿਆ ਕਿਹਨੂੰ? ਮੇਰੇ ਯਾਰ ਨੂੰ, ਜਿਹਨੂੰ ਮੇਰੀ ਤਾਕਤ ਦਾ ਪਤਾ। ਸਜਾਰ ਬੇਗ ਕਹਿਣ ਲੱਗਾ, ਉਹ ਸੈਦ ਖਾਨ ਲੜਨੇ ਮੈਂ ਤੇਰੇ ਸਾਹਮਣੇ ਕਾਰਵਾਰ, ਮੇਰੇ ਨਾਲ ਦੋ ਹਥਕਾਰ, ਜੇ ਵਾਰ ਕਰਨਾ ਤੇ ਵਾਰ ਕਰ ਲੈ, ਮਾਫ਼ੀ ਮੰਗਣੀ ਤਾਂ ਵੀ ਬਾਬੇ ਨਾਨਕ ਦਾ ਦਾਰੀ ਮਾਫ਼ੀ ਮੰਗ ਲਾ, ਤੇਰੇ ਗੁਨਾਹ ਮਾਫ਼। ਸੈਦ ਖਾਨ ਨੂੰ ਗੁੱਸਾ ਚੜ ਗਿਆ, ਹੰਕਾਰ ਦੇ ਘੋੜੇ ਦਾ ਸਵਾਰ। ਕਹਿਣ ਲੱਗਾ ਵਾਹ, ਜੇ ਗੁਰੂ ਸਮਰੱਥ ਹੁੰਦਾ ਆ ਪਾਉਂਦਾ, ਘੱਲਿਆ ਮੇਰੇ ਯਾਰ ਨੂੰ ਜਿਹਨੂੰ ਮੈਂ ਜਾਣਦਾ, ਉਹਨੂੰ ਕ੍ਰੋਧ ਚੜ ਗਿਆ। ਕਹਿੰਦੇ ਬੋਲੇ ਅੱਗੋ ਸੈਦ ਖਾਂ, ਹੋਰ ਰੋ ਵੀ ਤੱਤਾ, ਉਹ ਤੂੰ ਕਾਫਰ ਬਣ ਕੇ ਬਹਿ ਗਿਓ, ਕੈਰਾ ਮਨ ਮੱਤਾ, ਪਾਸੇ ਹਟ ਜਾ ਮੇਰੇ ਮਤ ਖਾਵੇ ਖੱਤਾ, ਮੈਂ ਧਰ ਤੋਂ ਸੀਸ ਉਡਾ ਦਿਆ ਜੋ ਮਾਖਿਓ ਛੱਤਾ। ਕਹਿਣ ਲੱਗਾ ਜਾ ਆਪਣੇ ਗੁਰੂ ਨੂੰ ਪੇਚ, ਆਣ ਕੇ ਮੇਰੇ ਨਾਲ ਦੋ ਹੱਥੋਂ ਕਰੇ। ਸਜਾਰ ਬੇ ਕਹਿਣ ਲੱਗਾ, ਸੈਦ ਖਾਨ ਅਜੇ ਵੀ ਮੌਕਾ ਹੀ, ਸਮਝ ਜਾ, ਮਾਫ਼ੀ ਮੰਗਣੀ ਮਾਫ਼ੀ ਮੰਗ, ਲੜਨਾ ਲੋਚਣਾ ਮੈਂ ਤੇਰੇ ਸਾਹਮਣੇ ਕਾਰਵਾਰ। ਸਜਾਰ ਬੇਗ ਸਮਝਾਉਂਦਾ, ਸੈਦ ਖਾਨ ਸਮਝਦਾ ਨਹੀਂ, ਦੋਵਾਂ ਦੇ ਸਵਾਲ ਜਵਾਬ ਹਨ, ਝੋਕ ਦੇ ਬੰਦ ਹਨ। ਤੁਹਾਡੀ ਜਥਾ ਆਪ ਦੀ ਰਿਖੇ ਦਿਨ ਵਿੱਚ ਜਿਵੇਂ ਬੇਨਤੀ ਕਰ ਰਿਹਾ, ਸਰਵਣ ਕਰੋ ਤੇ ਧੰਨਵਾਦੀ ਬਣਾਓ ਜੀ। ਕਿਉਂ ਨੇ ਕੀਤਾ?

ਯਾਰ ਵੇਖ ਸਮਝਾਉਂਦਾ ਸੈਦ ਖਾਂ ਸਮਝਦਾਰ ਨਹੀਂ। ਕਹਿਣ ਲੱਗਾ ਜਾ ਆਪਣੇ ਗੁਰੂ ਨੂੰ ਭੇਜ। ਸਯਾਰ ਬੇਗ ਨੇ ਫਿਰ ਕਿਹਾ, ਕਹਿਣ ਲੱਗੇ ਉਹ ਸੈਦ ਖਾਂ ਅਜੇ ਵੀ ਮੌਕਾ ਹੀ ਨਾ ਗਵਾ। ਕਹਿਣ ਲੱਗਾ ਸਮਾਂ ਵਿਅਰਥ ਨਾ ਗਵਾ, ਆਪਣੇ ਗੁਰੂ ਨੂੰ ਭੇਜ, ਉਹ ਮੇਰੇ ਨਾਲ ਕੇ ਦੋ ਹੱਥ ਕਰੇ। ਸਯਾਰ ਬੇਗ ਵਾਪਸ ਚਲਾ ਗਿਆ। ਸਤਿਗੁਰੂ ਜੀ ਕਹਿਣ ਲੱਗੇ ਸਯਾਰ ਬੇਗ ਸਮਝ ਗਿਆ? ਕਹਿਣ ਲੱਗੇ ਜੀ ਨਹੀਂ। ਕਹਿਣ ਲੱਗੇ ਤੈਨੂੰ ਪਹਿਲਾਂ ਕਿਹਾ ਸੀ ਸਮਝਣਾ ਨਹੀਂ। ਕਹਿਣ ਲੱਗੇ ਹੁਣ ਲਿਆਓ ਸਾਡਾ ਘੋੜਾ। ਤੇ ਸਿੰਘ ਕਹਿਣ ਲੱਗੇ ਮਹਾਰਾਜ ਇੰਨੀ ਜਲਦੀ ਕਿਉਂ, ਤੁਸੀਂ ਸਾਨੂੰ ਦਿਓ ਆ ਗਿਆ ਸੀ ਇਹਨਾਂ ਦੋ ਹੱਥ ਕਰਨੇ। ਕਹਿਣ ਲੱਗੇ ਨੇ, ਕਹਿਣ ਲੱਗੇ ਇੱਕ ਤੇ ਇਹ ਯਾਦ ਕਰ ਰਿਹਾ ਇਹਦੇ ਵੀ ਮਨ ਦਾ ਹੰਕਾਰ ਦੂਰ ਕਰਨਾ, ਦੂਜੇ ਪਾਸੇ ਨਸੀਰਾ ਉਹ ਵੀ ਅਰਦਾਸਾਂ ਬੇਨਤੀਆਂ ਕਰ ਰਹੀ ਹੈ, ਉਹਦੀ ਮੰਗ ਵੀ ਪੂਰੀ ਕਰਨੀ ਹੈ। ਲਿਆਂਦਾ ਗਾ ਨੀਲਾ ਘੋੜਾ, ਨੀਲੇ ਦਾ ਤੰਗ ਕੱਸਿਆ ਦੀਨ ਦੁਨੀਆਂ ਦੇ ਮਾਲਕ ਹੋਣ ਲੱਗੇ ਨੀਲੇ ਦਾ ਸਵਾਰ, ਨੀਲੇ ਰੰਗ ਦਾ ਬਾਣਾ, ਨੀਲੇ ਰੰਗ ਦਾ ਉੱਚਾ ਲੰਮਾ ਸਿਰ ਤੇ ਦਮਾਲਾ, ਦਮਾਲੇ ਵਿੱਚ ਚੱਕਰ, ਪੱਥੇ ਵਿੱਚ ਪਏ ਹੋਏ ਤੀਰ, ਦੀਨ ਦੁਨੀਆਂ ਦੇ ਮਾਲਕ ਨੀਲੇ ਦਾ ਸ਼ਾਹ ਸਵਾਰ, ਨੀਲੇ ਘੋੜੇ ਦਾ ਸਵਾਰ ਹੋਏ ਹਨ। ਗੁਰੂ ਪਿਆਰੀ ਸਤ ਸੰਗਤ ਨੀਲਾ ਯੋਰ ਦੀ ਹਿਣਕੀ ਹੈ, ਉਹਨੇ ਆਪਣੇ ਪਾਰ ਜ਼ਮੀਨ ਤੋਂ ਤੁੱਕੇ ਚੁੱਕੇ ਦੁਬਾਰਾ ਜ਼ਮੀਨ ਉੱਤੇ ਰੱਖ ਦਿੱਤੇ। ਸਤਿਗੁਰਾਂ ਦੇ ਪੱਥੇ ਵਿੱਚ ਪਏ ਹੋਏ ਤੀਰ ਉਹਨਾਂ ਨੇ ਆਪਣੇ ਡੰਗ ਸਵਾਰੇ, ਉਹਨਾਂ ਦੀ ਤੇਗ ਉੱਛੜ ਕੇ ਮੈਨੋਂ ਬਾਹਰ ਆਈ, ਉਹਨਾਂ ਦੇ ਦੋ ਧਾਰੇ ਖੰਡੇ ਨੇ ਬੁੱਲਾਂ ਤੇ ਫੇਰੀ ਜਬਾਨ, ਸਤਿਗੁਰੂ ਖਿੱਚ ਕੇ ਘੋੜੇ ਦੀਆਂ ਵਾਗਾਂ ਮੈਦਾਨੇ ਜੰਗ ਵਿੱਚ ਜਾ ਕੇ ਜਿਵੇਂ ਸ਼ਾਹੀ ਜਰਨੈਲ ਦੇ ਮਨ ਦੀ ਰੀਝ ਪੂਰੀ ਕਰਦੇ ਨੇ, ਆ ਤੱਕੇ ਜਾ ਆਨੰਦਗੜ੍ਹ ਦੇ ਕਿਲੇ ਵਿੱਚੋਂ ਦੀਨ ਦੁਨੀਆਂ ਦੇ ਮਾਲਕ ਜਿਵੇਂ ਬਾਹਰ ਆਏ ਨੀਲੇ ਦਾ ਸ਼ਾਹ ਸਵਾਰ, ਉਸ ਵੇਲੇ ਦਾ ਵੇਰਵਾ ਕਬੀਰ ਅਸਲੀ ਵਾਰ ਢਾਡੀ ਜਥਾ ਨਸ਼ੋਦਾ ਹੀ।

ਦੁਨੀਆਂ ਦੇ ਮਾਲਕ ਸ਼ਾਹੀ ਜਰਨਾਲ ਦੇ ਸਾਹਮਣੇ ਆਣ ਕੇ ਖਲੋ ਗਏ। ਕਹਿਣ ਲੱਗੇ, ਸੈਦ ਖਾਨ, ਜਿਹਨੂੰ ਯਾਦ ਕਰਦਾ ਸਾ ਤੇਰੇ ਸਾਹਮਣੇ, ਵਾਰ ਕਰਨਾ ਤੇ ਵਾਰ ਕਰ ਲੈ, ਗ੍ਰਿਫਤਾਰ ਕਰਨਾ ਤੇ ਗ੍ਰਿਫਤਾਰ ਕਰ ਲੈ, ਮਾਫ਼ੀ ਮੰਗਣੀ ਮਾਫ਼ੀ ਮੰਗ ਲੈ, ਜਿਹੜਾ ਕੰਮ ਕਰਨਾ ਛੇਤੀ ਕਰ। ਤੂੰ ਕਹਿੰਦਾ ਸਾ ਕੱਲਾ ਆਵੇ, ਕੱਲੇ ਨਾਲ ਮੈਂ ਦੋ ਹੱਥ ਕਰਾਂਗਾ, ਕੱਲਾ ਕੋਈ ਦੂਸਰਾ ਨਾਲ ਨਹੀਂ। ਗ੍ਰਿਫਤਾਰ ਕਰਨਾ ਗ੍ਰਿਫਤਾਰ ਕਰ ਲੈ, ਵਾਰ ਕਰਨਾ ਵਾਰ ਕਰ ਲੈ, ਮਾਫ਼ੀ ਮੰਗਣੀ ਮਾਫ਼ੀ ਮੰਗ ਲੈ, ਜਿਹੜਾ ਕੰਮ ਕਰਨਾ ਛੇਤੀ ਕਰ। ਸੋਚਦਾ ਵਾਰ ਕਰ ਲਵਾਂ, ਫਿਰ ਸੋਚਦਾ ਜੇ ਮੈਂ ਵਾਰ ਕਰ ਵੀ ਦਿੱਤਾ ਤਾਂ ਕੀ ਮੈਨੂੰ, ਮੈਂ ਵਾਰ ਚਲਾ ਕੇ ਆਪ ਜਿਉਂਦਾ ਵਾਪਸ ਚਲਾ ਜਾਵਾਂਗਾ। ਜੇ ਮੈਂ ਗ੍ਰਿਫਤਾਰ ਕਰ ਲਵਾਂ ਤਾਂ ਸਿੰਘਾਂ ਇੱਥੋਂ ਗ੍ਰਿਫਤਾਰ ਕਰਕੇ ਮੈਨੂੰ ਜਾਣ ਦੇਣਾ, ਮਾਫ਼ੀ ਮੰਗ ਲਵਾਂ ਤਾਂ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਉਹ ਲਾਂਤ ਪਾਵੇਗਾ ਕਿ ਫੌਜ ਲਾ ਕੇ ਗਿਆ ਸਾਂ, ਮਾਫ਼ੀ ਮੰਗਣ ਵਾਸਤੇ ਗਿਆ ਸਾਂ, ਲਾਂਤ ਪਾਵੇਗਾ। ਕਿਹੜਾ ਕੰਮ ਕਰਾਂ, ਵਾਰ ਕਰਾਂ, ਗ੍ਰਿਫਤਾਰ ਕਰਾਂ, ਮਾਫ਼ੀ ਮੰਗਾਂ, ਸੋਚੀ ਪਿਆ। ਸਤਿਗੁਰੂ ਜੀ ਕਹਿਣ ਲੱਗੇ, ਸੈਦ ਖਾਨ, ਸੂਰਮੇ ਇਸ ਤਰ੍ਹਾਂ ਨਹੀਂ ਕਰਿਆ ਕਰਦੇ, ਜਿਹੜਾ ਕੰਮ ਕਰਨਾ ਹੀ ਛੇਤੀ ਕਰ, ਵਾਰ ਕਰਨਾ ਵਾਰ ਕਰ, ਮਾਫ਼ੀ ਮੰਗਣੀ ਮਾਫ਼ੀ ਮੰਗ, ਗ੍ਰਿਫਤਾਰ ਕਰਨਾ ਤਾਂ ਗ੍ਰਿਫਤਾਰ ਕਰ ਲੈ, ਜਿਹੜਾ ਕੰਮ ਕਰਨਾ ਉਹ ਛੇਤੀ ਕਰ, ਜਿਹੜਾ ਕੰਮ ਕਰਨਾ ਛੇਤੀ ਕਰ। ਸੈਦ ਖਾਨ ਦੀਨ ਦੁਨੀਆਂ ਦੇ ਚਿਹਰੇ ਵੱਲ ਤੱਕ ਕੇ, ਕਦੀ ਪੈਰਾਂ ਵੱਲ ਤੱਕਦਾ, ਕਦੀ ਚਿਹਰੇ ਵੱਲ ਤੱਕਦਾ, ਤੱਕ ਕੇ ਜੋ ਕੁਝ ਕਹਿ ਰਿਹਾ ਉਸ ਵੇਲੇ ਦਾ ਨਕਸ਼ਾ ਗੱਡੀ ਦੇ ਰੂਪ ਵਿੱਚ ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰਨਗੇ, ਸਰਵਣ ਕਰੀਏ ਜੀ। ਇਉਂ ਬੇਨਤੀ ਕੀਤੀ ਜਾ ਰਹੀ ਹੈ।

0: ਫੈਸਲਾ ਕਮਾਣ ਜੇ ਚੁੱਕਦਾ
1: ਸਭ ਜੋ ਤੀਰ ਡਿੱਗਦੇ ਜਿਵੇਂ ਰੇਤ ਦਾ
0: ਜਿਵੇਂ ਰੇਤ ਦਾ ਮੁਨਾਰਾ ਢਹਿੰਦਾ
1: ਮੇਰਾ ਜੋ ਸਰੀਰ ਕਰਦਾ ਪੰਜਾ ਸਾਹਿਬ ਦੇ
0: ਪੰਜਾ ਸਾਹਿਬ ਦੇ ਫੁਹਾਰੇ ਵਾਂਗੂ
1: ਜਿੱਦਣਾ ਨੇ ਲਾਇਆ ਸ਼ਬਰਾ ਜਿੰਨਾ ਸਾਹਿਬ ਦੇ
0: ਪੰਜਾ ਸਾਹਿਬ ਦੇ ਫੁਹਾਰੇ ਵਾਂਗੂ
1: ਜਿੱਦਣਾ ਨੇ ਲਾਇਆ ਸ਼ਬਰਾ ਹੁਣ ਹੋਰ ਨਾ
0: ਸਹਾਰਾ ਹੋਵੇ
1: ਬਾਜ ਪਈਆਂ ਉਹਦੇ ਡਾਰੀਆਂ ਬਾਜਾਂ ਵਾਲੇ ਦੇ
0: ਬਾਜਾਂ ਵਾਲੇ ਦੇ ਨਾਮ ਤੋਂ ਸਾਰੀ
1: ਦੁਨੀਆਂ ਵਾਰ ਦਿਆ ਸਾਈਆਂ ਰੱਖ ਲੈ
0: ਸਾਈਆਂ ਰੱਖ ਲੈ ਆਖਦਾ ਹੋਇਆ
1: ਫੈਲਾਂ ਦੇ ਆਣ ਡਿੱਗਿਆ ਤੇਰੇ ਬਾਜਣਾ
0: ਤੇਰੇ ਬਾਜਣਾ ਆਸਰਾ ਕੋਈ
1: ਅਖਲਾ ਗਰੀਬ ਜਾਣ ਕੇ

0: ਸਤਿਗੁਰਾਂ ਦੇ ਚਰਨਾਂ ਤੇ ਸੈਦ ਖਾਨ ਟੈ ਪਿਆ। ਸਤਿਗੁਰੂ ਜੀ ਕਹਿਣ ਲੱਗੇ, ਸੈਦ ਖਾਨ ਸੂਰਮੇ ਇਸ ਤਰ੍ਹਾਂ ਤਾਂ ਨਹੀਂ ਕਰਿਆ ਕਰਦੇ, ਤੇਰਾ ਮਾਲਕ ਤੇਰਾ ਰਸਤਾ ਉਡੀਕ ਰਿਹਾ ਹੋਵੇਗਾ, ਵਾਰ ਕਰ ਜਾਂ ਗ੍ਰਿਫਤਾਰ ਕਰ ਜਾਂ ਮਾਫ਼ੀ ਮੰਗ, ਜਿਹੜਾ ਕੰਮ ਕਰਨਾ ਛੇਤੀ ਕਰ। ਰੋਕੇ ਬੋਲਿਆ ਤੇ ਆਂਸੂ ਡੁੱਲ ਗਈਆਂ, ਕੋਈ ਰਿਹਾ ਨਹੀਂ ਦਾਤਿਆ ਤਾਣ ਮੇਰਾ, ਹੈ ਬਲੀ ਸਾਂ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ, ਤਾਕਤ ਰਹੀ ਨਾ ਤੇਗ ਨੂੰ ਚੁੱਕਣੇ ਦੀ, ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ, ਦੱਸ ਕਰਾਂ ਕੀ ਕਸਮ ਕੁਰਾਨ ਦੀ ਨੂੰ, ਤੂੰ ਹੀ ਦੀਨ ਤੇ ਤੂੰ ਹੀ ਇਮਾਨ ਮੇਰਾ। ਸਤਿਗੁਰੂ ਜੀ ਕਹਿਣ ਲੱਗੇ, ਸੈਦ ਖਾਨ ਸੂਰਮੇ ਇਸ ਤਰ੍ਹਾਂ ਤਾਂ ਨਹੀਂ ਕਰਿਆ ਕਰਦੇ, ਜਿਹੜਾ ਕੰਮ ਕਰਨਾ ਛੇਤੀ ਕਰ, ਤੇਰਾ ਮਾਲਕ ਤੇਰੀ ਉਡੀਕ ਕਰ ਰਿਹਾ ਹੋਵੇਗਾ। ਸੈਦ ਖਾਨ ਨੇ ਨੇਤਰ ਤਾਂ ਕੀਤੇ, ਕਹਿਣ ਲੱਗਾ ਮਹਾਰਾਜ ਬਸ, ਸੈਦ ਖਾਨ ਮਰ ਗਿਆ। ਕਹਿਣ ਲੱਗੇ ਅਸੀਂ ਤਾਂ ਮਾਰਿਆ ਹੀ ਨਹੀਂ। ਕਹਿਣ ਲੱਗਾ ਮਹਾਰਾਜ ਤੁਸੀਂ ਨਹੀਂ ਮਾਰਿਆ, ਸੈਦ ਖਾਨ ਮਰ ਗਿਆ। ਕਬੀਰ ਸਤਗੁਰ ਸੂਰਮੇ ਪਾਇਆ ਬਾਣ ਜੋ ਏਕ, ਲਾਗਤੀ ਭੋਏ ਗਿਰ ਪੜਾ ਪਰਾ ਕਲੇਜੇ ਸ਼ੇਖ, ਮੇਰੇ ਮਾਲਕ ਤੇਰੇ ਨੇਤਰਾਂ ਦਾ ਮਾਰਿਆ ਮੈਂ ਮਰ ਗਿਆ। ਉਹ ਸੈਦ ਖਾਨ ਰਿਹਾ ਨਹੀਂ, ਖਤਮ ਹੋ ਗਿਆ। ਹੁਣ ਜਿਹੜੀ ਬਾਕੀ ਜ਼ਿੰਦਗੀ ਸੀ, ਸੈਦ ਖਾਨ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਬਤਾਈ, ਸਤਿਗੁਰਾਂ ਕਿਵੇਂ ਉਹਨੂੰ ਛਾਤੀ ਦੇ ਨਾਲ ਲਾਇਆ। ਸਮਾਂ ਸਮਾਪਤ ਹੈ। ਗੁਰੂ ਘਰ ਦੇ ਕੀਰਤਨੀਏ ਬਹੁਤ ਸਤਿਕਾਰਯੋਗ ਵੀਰ ਫਤਿਹਗੜ੍ਹ ਸਾਹਿਬ ਤੋਂ ਵੀਰ ਦਵਿੰਦਰ ਸਿੰਘ ਜੀ, ਸਮੁੱਚਾ ਜਥਾ ਰਾਗੀ ਜਥਾ ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਰਾਗੀ ਸਿੰਘਾਂ ਕੋਲ ਕੀਰਤਨ ਸਰਵਣ ਕਰੋ। ਇਤਿਹਾਸ ਕਹਿੰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਕਰ ਗਏ ਹੋਗੇ, ਸੰਗਤ ਬਖਸ਼ਣ ਯੋਗ ਹੈ। ਕੱਲ ਦੇ ਦੀਵਾਨ ਵੱਲ ਤੱਕ ਆਗਿਆ ਬਖਸ਼ਿਸ਼ ਕਰੋ ਗੁਰੂ ਜੀ, ਕਿਰਪਾ ਕਰਨ ਇਸੇ ਤਰ੍ਹਾਂ ਢੱਡ ਸਰੰਗੇ ਦੀ ਕਲਾ ਲੈ ਕੇ ਫਿਰ ਜਿਵੇਂ ਜਿਵੇਂ ਬਾਬਾ ਜੀ ਦਾ ਹੁਕਮ ਹੋਵੇਗਾ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗੇ ਜੀ। ਕੀਰਤਨ ਦਾ ਤੁਸਾਂ ਸਾਰਿਆਂ ਸਤਿਕਾਰ ਕੀਤਾ, ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਨ, ਚੜ੍ਹਦੀਆਂ ਰੱਖਣ। ਅਗਲਾ ਪ੍ਰੋਗਰਾਮ ਰਾਗੀ ਸਿੰਘਾਂ ਨੂੰ ਹੁਣ ਕੀਰਤਨਕਾਰ ਦਾ ਤੁਸੀਂ ਸਰਵਣ ਕਰੋ। ਬਾਬਾ ਜੀ ਵੀ ਪਹੁੰਚ ਚੁੱਕੇ ਹਨ, ਸਮੇਂ ਦਾ ਜਥੇ ਦਾ ਸਮਾਂ ਕਿੰਨਾ ਹੈ ਉਹ ਬਾਬਾ ਜੀ ਨੇ ਅਨਾਊਂਸ ਕਰ ਦੇਣਾ ਜੀ। ਹੋਈਆਂ ਪੁੱਲਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਖੁੰਡਾ ਜੀ ਦਾ ਢਾਡੀ ਜਥਾ, ਜੋ ਕਿ ਆਪ ਜੀ ਅਨੁਗੁਰ ਤੇ ਆਸ ਤੇ ਬਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਤਾ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਤਾ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੰਨੀ ਕੁ ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਨੂੰ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਖਿਮਾ ਬਖਸ਼ਿਸ਼ ਕਰੋ, ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਨੇ ਬੜੇ ਪਿਆਰ ਨਾਲ ਕੀਰਤਨ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ 16 ਅਗਸਤ ਨੂੰ ਪਾਠ ਬੋਧ ਸਮਾਗਮ ਦੀ ਸਮਾਪਤੀ ਵਾਲੇ ਦਿਨ ਸਵੇਰੇ ਠੀਕ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰਨ। ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ 16 ਨਵੰਬਰ ਤੋਂ 25 ਨਵੰਬਰ ਤੱਕ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਜਿਹੜੀ ਸੰਗਤ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦੀਦਾਰ ਕਰਨ ਲਈ ਜਾਣਾ ਹੋਵੇ, ਉਹਨਾਂ ਨੂੰ ਬੇਨਤੀ ਹੈ ਕਿ ਰਹਿਣ ਸਹਿਣ, ਟਰਾਂਸਪੋਰਟ, ਸਿਕਿਉਰਿਟੀ ਆਦਿ ਦਾ ਜਿਹੜਾ ਖਰਚਾ ਹੈ ਉਹਦੇ ਵਿੱਚ ਵੀਜ਼ਾ ਫੀਸ ਵੀ ਸ਼ਾਮਲ ਹੈ, ਉਹ ਕੁੱਲ $1500 ਹੈ। ਇਸ ਤੋਂ ਇਲਾਵਾ ਟਿਕਟ ਦਾ ਖਰਚਾ ਵੱਖਰਾ ਹੋਵੇਗਾ। ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਹੀ ਹੈ, ਭਾਵੇਂ ਕੋਈ ਇੰਡੀਆ ਦਾ ਸਿਟੀਜ਼ਨ ਹੈ, ਸਾਰਿਆਂ ਲਈ ਸੇਮ ਪ੍ਰੋਸੀਜਰ ਹੈ, ਸੇਮ ਖਰਚਾ ਹੈ। ਪਹਿਲਾਂ ਕੈਨੇਡਾ ਦੇ ਸਿਟੀਜ਼ਨਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਸੀ, ਪਰ ਹੁਣ ਕੈਨੇਡਾ ਪਾਕਿਸਤਾਨ ਦੀ ਸਰਕਾਰ ਨੇ ਕੈਨੇਡਾ ਦੇ ਸਿਟੀਜ਼ਨ ਲਈ ਵੀ ਪਾਕਿਸਤਾਨ ਦਾ ਵੀਜ਼ਾ ਜ਼ਰੂਰੀ ਕਰ ਦਿੱਤਾ ਹੈ। ਸੋ ਜਿਹੜੀ ਸੰਗਤ ਨੇ ਜਾਣਾ ਹੋਵੇ, ਜਿਨ੍ਹਾਂ ਦੀ ਇੱਛਾ ਹੋਵੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦੀਦਾਰ ਕਰਨ ਦੀ, ਉਹ ਸਾਡੇ ਪਾਸੋਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਦੇ ਤੁਸੀਂ ਨੰਬਰ ਲੈ ਕੇ ਉਹਨਾਂ ਨਾਲ ਗੱਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਸੋ ਆਓ ਹੁਣ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀ ਆ ਵਡਿਆਈ ਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ

ਤੇ ਚਰਿਆ ਤਿੰਨ ਕਵਣ ਖੜਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ

ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਧਿਆਵਹੋ ਸੰਤ ਹੋ ਜੀ

ਪਿਆਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਹਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ।

ਸੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ, ਜਪ ਤਪ

ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂਜੋ ਸਦਾ ਹਮਾਰੇ ਪੱਛਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾ, ਜੀਓ ਪਿੰਡ ਸਭ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜਾ ਜੀਵਨ ਜਿਉਣ ਦੀ ਦਾਤ ਬਲ ਬਖਸ਼ੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ

रसना रमत सुनत सुख श्रवना चित चेते सुख होई।